ਧੰਨੇ ਨੂੰ ਵੀ ਰੱਬ ਮਿਲ ਗਿਆ। ਧੰਨੇ ਨੇ ਵੀ ਰੱਬ ਨੂੰ ਪਾ ਲਿਆ, ਪਰ ਪਾਇਆ ਕਿਵੇਂ? ਇਹਨਾਂ ਭਗਤਾਂ ਨੂੰ ਸੁਣ ਕੇ, ਇਹਨਾਂ ਦੀ ਮਿਹਨਤ ਦਾ ਸਦਕਾ ਉਹਨੂੰ ਇਹ ਉਤਸ਼ਾਹ ਮਿਲਿਆ। ਇਸ ਲਈ ਭਾਈ ਆਓ, ਜੇ ਕੋਈ ਬੰਦਗੀ ਕਰਦਾ ਹੋਵੇ ਉਸ ਵੱਲ ਵੇਖ ਕੇ ਆਪਣੇ ਆਪ ਨੂੰ ਬੰਦਗੀ ਵੱਲ ਲਾਣਾ ਚਾਹੀਦਾ ਹੈ। ਜੇ ਕੋਈ ਸਤਸੰਗਤ ਵਿੱਚ ਜਾਂਦਾ ਹੋਵੇ ਉਹਦੇ ਵੱਲ ਵੇਖ ਕੇ ਆਪ ਵੀ ਸਤਸੰਗਤ ਵਿੱਚ ਜਾਣਾ ਚਾਹੀਦਾ ਹੈ, ਕਿਉਂਕਿ ਉੱਥੋਂ ਹੀ ਪ੍ਰੇਰਣਾ ਮਿਲਦੀ ਹੈ। ਤੇ ਜਿਸ ਵੇਲੇ ਪ੍ਰੇਰਣਾ ਮਿਲ ਜਾਵੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਇਹ ਨਿਮਾਣਿਆਂ ਨੂੰ ਮਾਣ ਇਸ ਲਈ ਮਿਲਿਆ ਕਿਉਂਕਿ ਇਹਨਾਂ ਨੇ ਆਪਣਾ ਆਪ ਗੁਰੂ ਦੇ ਅਰਪਣ ਕੀਤਾ, ਆਪਣਾ ਆਪ ਪਰਮਾਤਮਾ ਦੇ ਅਰਪਣ ਕੀਤਾ। ਤੇ ਜਿਹੜਾ ਆਪਣਾ ਆਪ ਪਰਮਾਤਮਾ ਦੇ ਅਰਪਣ ਕਰ ਦਿੰਦਾ ਸਤਿਗੁਰ ਕਹਿੰਦੇ ਨੇ ਉਹ ਮਾਲਕ ਉਹਨਾਂ ਨੂੰ ਮਾਣ ਦਿੰਦਾ। ਹਰ ਜੀਓ ਨਿਮਾਣਿਆ ਤੂੰ ਮਾਣ, ਨਚੀਜਿਆਂ ਚੀਜ ਕਰੇ ਮੇਰਾ ਗੋਇੰਦ, ਤੇਰੀ ਕੁਦਰਤ ਕੋ ਕੁਰਬਾਨ। ਤੇ ਸਾਧ ਸੰਗਤ ਦੇਖੋ, ਗੁਰੂ ਨਾਨਕ ਸਾਹਿਬ ਜੀ ਨੇ ਜੇ ਨੀਵਿਆਂ ਨੂੰ ਮਾਣ ਦਿੱਤਾ, ਗੁਰੂ ਅਰਜਨ ਸਾਹਿਬ ਨੇ ਇਹਨਾਂ ਭਗਤਾਂ ਨੂੰ ਮਾਣ ਦਿੱਤਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਮੁਖਾਰਬਿੰਦ ਤੋਂ ਇਹ ਗੱਲ ਆਖੀ, ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਮੈਂ ਨਾ ਗਰੀਬਾਂ ਸਿੱਖਾਂ ਨੂੰ ਇਹ ਪਾਤਸ਼ਾਹੀਆਂ ਦੇਣਾ ਚਾਹੁੰਦਾ, ਇਹ ਯਾਦ ਕਰਨ ਕਿ ਸਾਡਾ ਗੁਰੂ ਕੋਈ ਹੋਇਆ ਤੇ ਸਾਡਾ ਗੁਰੂ ਕੈਸਾ ਹੈ, ਸ਼ਾਹੀ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ। ਆਓ ਭਾਈ, ਤੁਸੀਂ ਸ਼ਹਿਨ ਸ਼ਾਹ ਦੇ ਪੁੱਤਰ ਹੋ ਤੇ ਸ਼ਹਿਨ ਸ਼ਾਹ ਦੇ ਪੁੱਤਰ ਅਸੀਂ ਉਹਦੇ ਦਰ ਤੇ ਆ ਕੇ ਨਿਮਾਣੇ ਬਣ ਕੇ ਡਿੱਗੀਏ, ਨਿਮਰਤਾ ਨਾਲ ਆਈਏ। ਤੇ ਜਿਹੜਾ ਨਿਮਾਣਾ ਬਣ ਕੇ ਆਏਗਾ ਗੁਰੂ ਦੇ ਦਰ ਤੋਂ ਉਹਨੂੰ ਮਾਣ ਪ੍ਰਾਪਤ ਹੋਵੇਗਾ। ਤੇ ਮੈਂ ਇੱਕ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਦੇ ਹਾਂ, ਨਿਮਾਣਾ ਬਣਨਾ ਗੁਰੂ ਦਾ ਮਾਣ ਕਰਨਾ, ਗੁਰੂ ਦਾ ਸਤਿਕਾਰ ਕਰਨਾ। ਤੇ ਜਿਹੜਾ ਗੁਰੂ ਦਾ ਸਤਿਕਾਰ ਕਰਦਾ ਉਹਦਾ ਸਤਿਕਾਰ ਹੁੰਦਾ। ਅੱਜ ਮੈਂ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਹੈ, ਧਿਆਨ ਨਾਲ ਸੁਣਨਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਬਾਰੇ ਅਸੀਂ ਕਹਿੰਦੇ ਹਾਂ, ਸੱਜਣ ਸੱਚਾ ਪਾਤਸ਼ਾਹ ਸ਼ਿਰਸ਼ਾਹ ਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵਿਸਾ। ਜਿਹਦੇ ਪਾਸ ਬੈਠੇ ਸੀ ਸੋਹਣੇ ਲੱਗਣੇ ਆ, ਸਾਡਾ ਇਹ ਵਿਸਾ ਹੈ। ਸਾਧ ਸੰਗਤ ਇੱਥੋਂ ਬਾਹਰ ਚਲੇ ਜਾਈਏ ਕੋਈ ਵਿਸਾ ਨਹੀਂ, ਪਰ ਗੁਰੂ ਨੂੰ ਹਾਜ਼ਰ ਨਾਜ਼ਰ ਜੇ ਸਮਝਦੇ ਹੋ ਤੇ ਆਓ ਗੁਰੂ ਦਾ ਸਤਿਕਾਰ ਕਰੀਏ। ਬੇਨਤੀ ਸਿਰਫ ਇਤਨੀ ਹੈ ਕਿ ਤੁਸੀਂ ਕੋਈ ਵੀ ਦਰਬਾਰ ਵੇਖਦੇ ਹੋ ਰਾਜੇ ਦਾ, ਪਬਲਿਕ ਪਹਿਲੇ ਆਉਂਦੀ ਹੈ, ਪ੍ਰਜਾ ਪਹਿਲੇ ਆ ਕੇ ਬੈਠਦੀ ਹੈ, ਮੰਤਰੀ ਵਜ਼ੀਰ ਪਹਿਲੇ ਆ ਕੇ ਬੈਠਦੇ ਨੇ, ਰਾਜਾ ਬਾਅਦ ਵਿੱਚ ਆਉਂਦਾ। ਤੇ ਜਿਸ ਵੇਲੇ ਰਾਜਾ ਆਉਂਦਾ ਸਾਰੇ ਖੜੇ ਹੋ ਜਾਂਦੇ ਨੇ, ਜਦ ਤੱਕ ਰਾਜਾ ਨਾ ਬੈਠੇ ਪ੍ਰਜਾ ਕੋਈ ਨਹੀਂ ਬਹਿੰਦੀ। ਦੂਰ ਨਾ ਜਾਈਏ, ਅਦਾਲਤ ਵਿੱਚ ਵੇਖੋ, ਵਕੀਲ ਪਬਲਿਕ ਪਹਿਲੇ ਆ ਕੇ ਬੈਠਦੀ ਹੈ, ਜੱਜ ਬਾਅਦ ਵਿੱਚ ਆ ਕੇ ਬੈਠਦਾ। ਤੇ ਜਦੋਂ ਜੱਜ ਬੈਠੇ ਤੇ ਫਿਰ ਉਜਾਸ ਦੇਵੇ ਤੇ ਬੈਠੀ ਦੈ, ਤੇ ਸਾਧ ਸੰਗਤ ਉਹਦੇ ਉੱਠ ਜਾਣ ਤੋਂ ਬਾਅਦ ਹੀ ਅਸੀਂ ਆਉਂਦੇ। ਤੇ ਕਮਾਲ ਦੀ ਗੱਲ ਹੈ, ਸਾਡਾ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਵੇ ਤੇ ਉਹਨਾਂ ਦੀ ਸੇਵਾ ਵੀ ਨਹੀਂ ਹੁੰਦੀ, ਅਸੀਂ ਪ੍ਰਸ਼ਾਦ ਲੈ ਕੇ ਭਜਨ ਵੀ ਕਰਨੇ ਆ, ਬਹੁਤਾ ਸਮਾਂ ਨਹੀਂ ਲੱਗਦਾ, ਸਮਾਂ ਥੋੜਾ ਹੀ ਲੱਗਦਾ। ਤੇ ਸਮੇਂ ਨੂੰ ਅਜਸਟਮੈਂਟ ਵਿੱਚ ਕਿਵੇਂ ਲਿਆਉਣਾ ਹੈ ਭਾਈ? ਜਿਸ ਵੇਲੇ ਅਨਾਉਂਸਮੈਂਟ ਹੁੰਦੀ ਹੋਵੇ ਉਦੋਂ ਪ੍ਰਸ਼ਾਦ ਆਰੰਭ ਹੋ ਜਾਏ, ਜਦੋਂ ਪ੍ਰਸ਼ਾਦ ਦੀ ਆਰੰਭਤਾ ਹੋ ਜਾਏ, ਪ੍ਰਸ਼ਾਦ ਵੰਡਿਆ ਜਾ ਰਿਹਾ ਹੋਵੇ, ਅਨਾਉਂਸਮੈਂਟ ਸਮਾਪਤੀ ਹੋਵੇ ਤੇ ਸੋਹਲੇ ਜੀ ਦਾ ਪਾਠ ਸ਼ੁਰੂ ਹੋ ਜਾਏ। ਸੋਹਲੇ ਜੀ ਦਾ ਪਾਠ ਹੁੰਦਿਆਂ ਤਦ ਤੱਕ ਪ੍ਰਸ਼ਾਦ ਵੀ ਵਰਤ ਜਾਏਗਾ, ਉਸ ਤੋਂ ਬਾਅਦ ਨਾਲੇ ਹੀ ਅਰਦਾਸ ਹੋਣ ਤੋਂ ਬਾਅਦ ਉਹ ਭਾਈ ਸਤਿਗੁਰ ਨੂੰ ਸੁਖ ਆਸਨ ਤੇ ਪਹੁੰਚਾ ਕੇ ਗੁਰੂ ਦੀ ਨਿੱਘੀ ਵਿਦਾਇਗੀ ਲੈ ਕੇ ਫਿਰ ਘਰਾਂ ਨੂੰ ਮੁੜੀ। ਬਹੁਤਾ ਸਮਾਂ ਨਹੀਂ ਲੱਗਣਾ, ਲੱਗਣੇ ਦੋ ਚਾਰ ਹੀ ਮਿੰਟ ਨੇ। ਇਹ ਸਾਡੇ ਮਨ ਦਾ ਇੱਕ ਕਾਲ ਹੈ ਕਿ ਜਲਦੀ ਜਲਦੀ ਕਰ ਲੋ ਤੇ ਜਲਦੀ ਚਲੇ ਜਾਈਏ। ਨਾ ਭਾਈ, ਮੈਂ ਬੇਨਤੀ ਕਰਾਂਗਾ, ਜਿਨ੍ਹਾਂ ਜਾਣਾ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ, ਤੇ ਜਿਨ੍ਹਾਂ ਨੇ ਗੁਰੂ ਦਾ ਸਤਿਕਾਰ ਕਰਨਾ ਉਹ ਭਾਈ ਅੱਜ ਵੇਖਣਾ ਕਿ ਕਿਹਦੇ ਕਿਹਦੇ ਮਨ ਅੰਦਰ ਗੁਰੂ ਦਾ ਇਹ ਪ੍ਰੇਮ ਜਾਗਦਾ। ਜਿਹਦੇ ਮਨ ਅੰਦਰ ਪ੍ਰੇਮ ਹੈ ਭਾਈ, ਮਾਣ ਉਸੇ ਨੂੰ ਮਿਲਣਾ। ਕਰੋ ਇਸਨਾਨ ਪਵਿੱਤਰ, ਸਾਰੇ ਆਖੋ ਜੀ।

ਬੜੇ ਬੜੇ ਵੱਡੇ ਮਹਿਲ ਨੇ ਪਰ ਇਹਨਾਂ ਮਹਿਲਾਂ ਦੇ ਵਿੱਚ ਰਹਿੰਦਾ ਕੌਣ ਹੈ? ਸਿਰਫ ਉਸ ਪਰਮੇਸ਼ਰ ਦੇ ਪਿਆਰੇ ਰਹਿੰਦੇ ਨੇ ਇਹਨਾਂ

ਇੱਥੇ ਹੋਰ ਕੋਈ ਨਹੀਂ ਆ ਸਕਦਾ। ਮਹਿਲ ਵੀ ਐਸੇ ਜਿਹੋ ਜਿਹਾ ਚਿੱਤ ਕਰੋ ਵੈਸਾ ਮਹਿਲ ਉਸਰ ਜਾਂਦਾ। ਫੁੱਲ ਵੀ ਲੱਗੇ ਨੇ, ਫੁਹਾਰੇ ਵੀ ਨੇ, ਫੁੱਲ ਤੋੜ ਲਓ ਉਹਦੀ ਜਗ੍ਹਾ ਦੂਸਰਾ ਫੁੱਲ ਆ ਜਾਏਗਾ, ਕਿਉਂਕਿ ਇੱਥੇ ਮੌਤ ਨਹੀਂ। ਇਸ ਸ਼ਹਿਰ ਬਾਰੇ ਭਗਤ ਰਵਿਦਾਸ ਜੀ ਆਪਾਂ ਨੂੰ ਕੁਝ ਗਿਆਨ ਕਰਵਾਉਂਦੇ ਨੇ ਕਿ ਇਹ ਸ਼ਹਿਰ

ਕਹਿੰਦੇ ਨੇ ਮੈਨੂੰ ਤੇ ਇਹ ਵਤਨ ਮਿਲ ਗਿਆ, ਇਹਦੇ ਵਿਚ ਜਗ੍ਹਾ ਮਿਲ ਗਈ, ਇਸ ਸ਼ਹਿਰ ਦੇ ਵਿਚ ਹਮੇਸ਼ਾ ਹੀ ਖੈਰ ਹੈ, ਕੋਈ ਦੁੱਖ ਤਕਲੀਫ

ਅਸੀਂ ਦਾਖਲ ਹੋਏ ਹਾਂ। ਤੁਰਦੇ ਤੁਰਦੇ ਇੱਕ ਮਹਿਲ ਦੇ ਅੱਗੇ ਜਾ ਕੇ ਖਲੋ ਗਏ ਹਾਂ, ਜਿਹਦੇ ਦਰਵਾਜ਼ੇ ਬੰਦ ਨੇ। ਮਾਨੋ ਹੀਰੇ ਜਵਾਹਰਾਤਾਂ ਨਾਲੋਂ ਵੀ ਸੂਖਸ਼ਮ ਸ਼ੈ ਦਾ ਇਹ ਮਹਿਲ ਬਣਿਆ। ਇਸ ਮਹਿਲ ਦੀਆਂ ਕੰਧਾਂ ਇੰਨੀਆਂ ਪਾਰਦਰਸ਼ਕ ਨੇ।

ਖੰਡਾਂ ਬ੍ਰਹਿਮੰਡਾਂ ਦੇ ਵਿੱਚ ਬੈਠੇ ਜੀਵਾਂ ਨੂੰ ਜੀਵਨ ਦਾਨ ਦੇ ਰਹੀ ਹੈ, ਪਰ ਦਰਵਾਜ਼ਾ ਬੰਦ ਹੈ। ਤੇਜਸਵੀ ਪੁਰਸ਼ ਦੇ ਨਾਲ ਅਸੀਂ ਵੀ ਮਹਿਲ ਦੇ ਦਰਵਾਜ਼ੇ ਦੇ ਅੱਗੇ ਜਾ ਕੇ ਖਲੋ ਗਏ ਹਾਂ। ਤੇਜਸਵੀ ਪੁਰਸ਼ ਨੇ ਹੱਥ ਜੋੜੇ ਨੇ, ਅਸਾਂ ਵੀ ਜੋੜੇ, ਤੇ ਦਰਸ਼ਨਾਂ ਵਾਸਤੇ ਇਉਂ ਅਰਦਾਸ

ਕੁਝ ਆਤਮਕ ਮੰਡਲਾਂ ਵਾਲੇ ਲੋਕ ਬੈਠੇ ਨੇ, ਇੱਕ ਤਖ਼ਤ ਕੋਸ਼ ਹੈ, ਉਸ ਮਹਿਲ ਦਾ ਫਰਸ਼ ਮਾਨੋ ਹਜ਼ਾਰਾਂ ਤਾਰੇ ਜੜੇ ਹੋਏ ਨੇ, ਛੱਤ ਮਾਨੋ ਲੱਖਾਂ ਹੀ ਚੰਦਰਮਾ ਜੜੇ ਹੋਏ ਨੇ, ਤਖ਼ਤ ਕੋਸ਼ ਵੀ ਸੂਖਸ਼ਮ ਸ਼ੈ ਦਾ ਬਣੇ ਹੈ। ਇਸ ਤਖ਼ਤ ਕੋਸ਼ ਤੇ ਇੱਕ ਦਿਵ ਮੂਰਤੀ ਬਿਰਾਜਮਾਨ ਹੈ, ਜਿਹਦੇ ਵਿੱਚੋਂ ਕਰੋੜਾਂ ਸੂਰਜਾਂ ਦੀ ਰੋਸ਼ਨੀ ਨਿਕਲ ਰਹੀ, ਪਰ ਇਹ ਰੋਸ਼ਨੀ ਗਰਮੀ ਨਹੀਂ ਦਿੰਦੀ, ਜੀਵਨ ਦਾਨ ਦਿੰਦੀ। ਉਹ ਦਿਵ ਮੂਰਤੀ ਜਿਹਦਾ ਕੋਈ ਅੰਗ ਨਹੀਂ, ਕੋਈ ਰੰਗ ਨਹੀਂ, ਪਰ ਫਿਰ ਵੀ ਸਭ ਕੁਝ ਹੈ, ਤੇਜਸਵੀ ਪੁਰਸ਼ ਦੇ ਨਾਲ ਦਿਵ ਮੂਰਤੀ ਦੇ ਸਾਹਮਣੇ ਅਸੀਂ ਵੀ ਹੋਏ ਹਾਂ। ਤੇਜਸਵੀ ਪੁਰਸ਼ ਨੇ ਸਿਰ ਝੁਕਾਇਆ, ਦਿਵ ਮੂਰਤੀ ਵਿੱਚੋਂ ਆਵਾਜ਼ ਆਈ, ਹੇ ਪਿਆਰੇ, ਨੌ ਜਾਮੀ ਧਾਰ ਕੇ ਔਰ ਅਨੇਕ ਕਸ਼ਟ ਸਹਾਰ ਕੇ, ਜੋ ਤੈਂ ਦੁਖੀ ਸ੍ਰਿਸ਼ਟੀ ਪਰ ਪਰਉਪਕਾਰ ਕੀਤਾ, ਮੇਰੀ ਪ੍ਰਸੰਨਤਾ ਦਾ ਕਾਰਨ ਬਣਿਆ। ਹੇ ਪਿਆਰੇ, ਤੂੰ ਹੁਣ ਮਾਤ ਲੋਕ ਵਿੱਚ ਜਾ। ਦਿਵ ਮੂਰਤੀ ਕੌਣ ਹੈ? ਜਿਹਨੂੰ ਆਪਾਂ ਅਕਾਲ ਪੁਰਖ ਕਹਿੰਦੇ ਹਾਂ, ਤੇਜਸਵੀ ਪੁਰਸ਼, ਦੁਸ਼ਟ ਦਮਨ ਕਲਗੀਧਰ ਪਾਤਸ਼ਾਹ। ਜਦੋਂ ਇਹ ਕਿਹਾ, ਐ ਦੁਸ਼ਟ ਦਮਨ, ਐ ਪਿਆਰੇ, ਤੂੰ ਹੁਣ ਮਾਤ ਲੋਕ ਵਿੱਚ ਜਾ, ਤੇ ਕਲਗੀਧਰ ਪਾਤਸ਼ਾਹ ਆਪ ਕਹਿੰਦੇ ਨੇ ਕਿ ਉਸ ਵਕਤ ਇਹ ਹੁਕਮ ਸੁਣ ਕੇ ਤੇ ਸਾਡਾ ਮਨ ਜਿਹੜਾ ਸੀ ਉਹ ਮਾਤ ਲੋਕ ਵਿੱਚ ਆਉਣ ਨੂੰ ਮੰਨਿਆ ਨਹੀਂ, ਜਿਹਾ ਕਿ ਆਪ

ਪੁ ਤੁਸੀਂ ਅਵਤਾਰ ਕਿਉਂ ਲਿਆ ਤਾਂ ਕਿਹਾ ਮੈਂ ਅਵਤਾਰ ਜ਼ਰੂਰ ਲਿਆ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਲਿਆ ਸੰਤਾਂ ਦੀ ਰੱਖਿਆ ਕਰਨ ਵਾਸਤੇ ਲਿਆ ਮੈਂ ਪਰਮੇਸ਼ਵਰ ਨਹੀਂ ਮੈਂ ਤੇ ਪਰਮੇਸ਼ਵਰ ਦਾ ਦਾਸ ਹਾਂ ਉਹਨੇ ਜੋ ਖੇਡ ਬਣਾਈ ਉਹਦੀ ਖੇਡ ਦੇਖਣ ਆਇਆ।

ਸੱਚੇ ਸਤਿਗੁਰੂ ਦਾ ਉਪਦੇਸ਼ ਹੈ ਹਰੀ ਦੇ ਨਾਮ ਦਾ ਸਿਮਰਨ ਕਰਨਾ ਤੇ ਹਰੀ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕਰਨਾ। ਉੱਠਦੇ ਬੈਠਦੇ ਸੌਂਦੇ ਜਾਗਦੇ ਅੱਠੇ ਪਹਿਰ ਪ੍ਰਭੂ ਦੀ ਯਾਦ ਦੇ ਵਿੱਚ ਮਗਨ ਰਹਿਣਾ, ਇਹ ਹਰੀ ਦਾ ਨਾਮ ਹੀ ਹੈ ਜੋ ਗੁਰਸਿੱਖ ਨੂੰ ਲੋਕ ਤੇ ਪਰਲੋਕ ਵਿੱਚ ਸਹਾਈ ਹੁੰਦਾ ਹੈ ਅਤੇ ਮਨ ਬਾਂਛਿਤ ਫਲ ਦਿੰਦਾ ਹੈ। ਸਾਹਿਬ ਫਰਮਾਉਂਦੇ ਹਨ, ਸੁਨ ਉਪਦੇਸ਼ ਹਿਰਦੈ ਵਸਾਵੈ, ਮਨ ਇੱਛੇ ਨਾਨਕ ਫਲ ਪਾਵੈ। ਸਤਿਗੁਰੂ ਜੀ ਦਾ ਉਪਦੇਸ਼ ਸਿੱਖ ਨੂੰ ਸਮਝਾਉਂਦਾ ਰਹਿੰਦਾ ਹੈ ਕਿ ਸਦਾ ਪ੍ਰਭੂ ਦੀ ਸ਼ਰਨ ਵਿੱਚ ਰਹੋ, ਕਿਉਂਕਿ ਪ੍ਰਭੂ ਦੀ ਸ਼ਰਨ ਤੋਂ ਬਿਨਾਂ ਹੋਰ ਕਿਸੇ ਦੀ ਵੀ ਸ਼ਰਨ ਬਿਰਥੀ ਹੈ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਏ ਰਹਿ ਅਗਹਾਏ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਸਦਾ ਤੇ ਸੰਗ ਚੱਲਣ ਵਾਲਾ ਸਾਥੀ ਸਿਰਫ ਪ੍ਰਭੂ ਦਾ ਨਾਮ ਹੀ ਹੈ। ਸਾਹਿਬ ਬਾਣੀ ਦੁਆਰਾ ਗੁਰੂ ਤੇਗ ਬਹਾਦਰ ਪਾਤਸ਼ਾਹ ਸਮਝਾਉਂਦੇ ਹਨ, ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਗੁਰਦੇਵ ਕਹਿੰਦੇ ਹਨ ਕਿ ਸਮਾਂ ਬੀਤਦਾ ਜਾ ਰਿਹਾ ਹੈ, ਮੇਰਾ ਕਿਹਾ ਮਨ ਤੇ ਹਰੀ ਜਸ ਕਰਕੇ ਆਪਣਾ ਜੀਵਨ ਸਫਲਾ ਕਰ ਲੈ। ਅਵਸਰ ਬੀਤਿਓ ਜਾਤ ਹੈ, ਕਹੋ ਮਾਨ ਲੈ ਮੇਰੇ।

ਇਹ ਪਵਿੱਤਰ ਉਪਦੇਸ਼ ਭਾਈ ਗੁਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਜਿਹੜੇ ਗੁਰਮੁਖ ਪਿਆਰੇ ਮਨ ਕਰਕੇ ਕੀਰਤਨ ਵਿੱਚ ਬੈਠਦੇ ਨੇ ਨਾ, ਉਹਨਾਂ ਤੇ ਕਿਵੇਂ ਗੁਰੂ ਬਖਸ਼ਿਸ਼ਾਂ ਕਰਦਾ ਹੈ। ਭਾਈ ਸਾਹਿਬ ਦੱਸ

ਜਿਹਨੂੰ ਕੀਰਤਨ ਨਾਲ ਬਹੁਤ ਨਿਉਂ ਹੈ। ਸਤਸੰਗੀਓ, ਕੀਰਤਨ ਦੀ ਐਵੇਂ ਏਡੀ ਉਸਤਤ ਨਹੀਂ ਕੀਤੀ। ਜੇ ਕੋਈ ਮਨ ਲਾ ਕੇ ਕੀਰਤਨ ਸੁਣੇ ਨਾ, ਤੇ ਭਾਈ ਗੁਰਦਾਸ ਜੀ ਕਿੱਡੀ ਸੋਹਣੀ ਉਦਾਹਰਣ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ। ਰਾਜਾ ਹਰੀ ਚੰਦ, ਇਹਨੂੰ ਕੀਰਤਨ ਨਾਲ ਕੋਈ ਲਗਾਓ ਨਹੀਂ। ਸਾਰਾ ਦਿਨ ਰਾਜ ਭਾਗ ਦੇ ਕਾਰ ਵਿਹਾਰ ਕਰਦਾ ਹੈ, ਵਿਸ਼ੇ ਵਿਕਾਰਾਂ ਵੱਲ ਲੱਗਾ ਰਹਿੰਦਾ ਹੈ। ਪਰ ਇਹਦੀ ਰਾਣੀ ਜਿਹਨੂੰ ਕੀਰਤਨ ਨਾਲ ਬਹੁਤ ਪਿਆਰ ਹੈ, ਇਹੋ ਜਿਹਾ ਸਮਾਂ ਬਣਿਆ ਮਹਿਲਾਂ ਦੇ ਨਜ਼ਦੀਕ ਹੀ ਇੱਕ ਮਹਾਂਪੁਰਸ਼ਾਂ ਦੀ ਮੰਡਲੀ ਆਈ, ਦੇੜੀ ਰਹਿਣ ਸਵਾਈ ਕੀਰਤਨ ਕਰਦੀ ਹੈ। ਭਾਵ ਰਾਤ ਨੂੰ ਦੀਵਾਨ

ਰਾਣੀ ਦੇ ਆਸਣ ਵੱਲ ਦੇਖ ਰਿਹਾ ਹੈ, ਬਿਸਤਰ ਖਾਲੀ ਪਿਆ ਹੈ, ਰਾਣੀ ਕਿੱਥੇ ਗਈ ਹੈ? ਮਨ ਵਿੱਚ ਭਰਮ ਹੋ ਗਿਆ, ਅੱਧੀ ਰਾਤ ਨੂੰ ਕਿੱਥੇ ਗਈ ਹੈ ਰਾਣੀ?

ਅੱਗੇ ਅੱਗੇ ਰਾਣੀ ਟੁਰੀ ਜਾਂਦੀ ਹੈ ਤੇ ਪਿੱਛੇ ਇਹ ਟੁਰਿਆ ਜਾਂਦਾ ਹੈ। ਕੀ ਦੇਖਦਾ ਹੈ, ਦੀਵਾਨ ਲਗਾ ਹੈ, ਪਾਗਾਂ ਵਾਲੇ ਹੱਥ ਜੋੜ ਕੇ ਬੈਠੇ ਨੇ, ਅੱਖਾਂ ਮੁੰਦੀਆਂ ਨੇ ਤੇ ਝੂਮ ਰਹੀਆਂ ਨੇ ਰੂਹਾਂ, ਕੀਰਤਨ ਦੀ ਵਰਖਾ ਹੋ ਰਹੀ ਹੈ। ਰਾਣੀ ਦੀਵਾਨ ਵਿੱਚ ਜਾ ਕੇ ਬੈਠ ਗਈ ਹੈ। ਰਾਜਾ ਦੀਵਾਨ ਵਿੱਚ ਨਹੀਂ ਗਿਆ, ਬਾਹਰ ਖੜਾ ਸੋਚਦਾ ਹੈ। ਕੀਰਤਨ ਸੁਣਨ ਵਾਸਤੇ ਆਉਂਦੀ ਹੈ, ਮੈਨੂੰ ਦੱਸਣ ਤੋਂ ਬਗੈਰ। ਬੜਾ ਗੁੱਸਾ ਆਇਆ, ਜੀ ਤੇ ਕਰਦਾ ਹੈ ਭਰੀ ਸੰਗਤ ਦੇ ਵਿੱਚੋਂ ਇਹਨੂੰ ਖਿੱਚ ਕੇ ਲੈ ਆਵਾਂ, ਪਰ ਲੋਕ ਕੀ ਆਖਣਗੇ, ਇੰਜ ਨਹੀਂ ਕਰਨਾ। ਘਰ ਆਏਗੀ ਤੇ ਫਿਰ ਮੈਂ ਇਹਨੂੰ ਪੁੱਛਾਂਗਾ।

ਕਿਤੇ ਘਰ ਆ ਕੇ ਇਹ ਨਾ ਆਖੇ ਵੀ ਮੈਂ ਤੇ ਸੰਗਤ ਵਿੱਚ ਗਈ ਮੁਕਰ ਨਾ ਜਾਵੇ। ਰਾਣੀ ਪਹੁੰਚੀ ਸੰਗਤੀ, ਰਾਜੇ ਖੜੀ ਖੜਾਓ ਨਿਸ਼ਾਨੀ।

ਤੇ ਆਪਣੇ ਮਹਿਲਾਂ ਨੂੰ ਵਾਪਸ ਆ ਗਿਆ। ਇਧਰੋਂ ਦੀਵਾਨ ਦੀ ਸਮਾਪਤੀ ਹੋਈ, ਸਾਰੀ ਸੰਗਤ ਜੋੜੇ ਪਾ ਰਹੀ ਹੈ। ਜਦੋਂ ਰਾਣੀ ਆਪਣੀ ਖੜਾਵਾਂ ਦੇ ਕੋਲ ਪੁੱਜੀ ਤੇ ਕੀ ਦੇਖ ਰਹੀ ਹੈ, ਇੱਕ ਖੜਾਮ ਹੈ ਨਹੀਂ, ਕੌਣ ਚੁੱਕ ਕੇ ਲੈ ਗਿਆ। ਹੱਥ ਜੋੜ ਕੇ ਸੰਗਤ ਨੂੰ ਤਰਲਾ ਕਰ ਰਹੀ ਹੈ, ਮੈਂ ਤਾਰਾ ਰਾਣੀ ਹਾਂ। ਰਾਜੇ ਨੂੰ ਦੱਸਣ ਤੋਂ ਬਗੈਰ ਆਉਂਦੀ ਹੈ, ਚੋਰੀ ਆਉਂਦੀ ਹੈ। ਜੇ ਉਹਨੂੰ ਪਤਾ ਲੱਗ ਗਿਆ ਤੇ ਮੈਨੂੰ ਬੋਲ ਕਬੋਲ ਬੋਲੇਗਾ। ਅੱਜ ਜਦੋਂ ਹੱਥ ਜੋੜ ਕੇ ਬੇਨਤੀ ਕੀਤੀ ਨਾ ਸੰਗਤ ਨੂੰ, ਸਾਰੀ ਸੰਗਤ ਦੇ ਮਨ ਵਿੱਚ ਰਹਿਮ ਆਈ, ਸਾਰੇ ਪਿਆਰ ਵਿੱਚ ਭਿੱਜ ਕੇ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰਨ ਲੱਗੇ, ਐ ਸਤਿਗੁਰੂ ਬਖਸ਼ਿਸ਼ ਕਰੋ, ਐ ਪ੍ਰਭੂ ਰਹਿਮਤ ਕਰੋ।

ਰਾਣੀ ਦੀ ਖੜਾਂ ਗੁਆਚ ਗਈ ਹੈ। ਜਦੋਂ ਸਾਰੀਆਂ ਰੂਹਾਂ ਨੇ ਪਿਆਰ ਵਿੱਚ ਭਿੱਜ ਕੇ ਅਰਦਾਸ ਕੀਤੀ ਤੇ ਸਤਸੰਗਿਓ ਭਾਈ ਗੁਰਦਾਸ ਜੀ ਪਵਿੱਤਰ ਉਪਦੇਸ਼ ਵਿੱਚ ਕੀ ਦੱਸ ਰਹੇ ਨੇ, ਸਾਧ ਸੰਗਤ ਅਰਾਧਿਆ ਜੋੜੀ ਜੁੜੀ ਖੜਾਉ ਪ੍ਰਾਣੀ। ਜਦੋਂ ਰਾਣੀ ਆਪਣਿਆਂ ਜੋੜਿਆਂ ਕੋਲ ਪੁੱਜੀ ਤੇ ਕੀ ਦੇਖ ਰਹੀ ਹੈ, ਦੋਨੋਂ ਖੜਾਵਾਂ ਪਈਆਂ ਨੇ। ਸਾਰੇ ਦੇਖ ਕੇ ਹੈਰਾਨ ਹੋਏ, ਐ ਸਤਿਗੁਰੂ ਤੂੰ ਆਪਣਿਆਂ ਦੀ ਲਾਜ ਰੱਖਦਾ ਹੈ, ਐ ਮੇਰੇ ਮਾਲਕ ਤੂੰ ਆਪਣਿਆਂ ਦੀ ਪੈਜ ਆਪ ਰੱਖਦਾ ਹੈ। ਬਾਬਾ ਨੰਦ ਸਿੰਘ ਜੀ ਆਖਦੇ ਸਨ, ਸੰਗਤ ਵਿੱਚ ਬੈਠੇ ਹੋਈਏ ਨਾ, ਕਦੇ ਵੀ ਕਾਰ ਵਿਹਾਰ ਵੱਲ ਆਪਣਾ ਮਨ ਨਹੀਂ ਲਿਜਾਣਾ ਚਾਹੀਦਾ। ਇਹ ਗੱਲ ਬਾਬਾ ਜੀ ਦੀ ਆਪਾਂ ਹਿਰਦੇ ਵਿੱਚ ਵਸਾਣੀ ਹੈ। ਕਈ ਵਾਰ ਅਸੀਂ ਸੰਗਤ ਵਿੱਚ ਬੈਠੇ ਹੋਈਏ ਤੇ ਸੁਣਦੇ ਕੀਰਤਨ ਹੁੰਦੇ ਹਾਂ, ਸੋਚਦੇ ਰਹਿੰਦੇ ਹਾਂ, ਮੈਂ ਫਲਾਨੀ ਜਗ੍ਹਾ ਜਾਣਾ ਸੀ, ਮੈਂ ਇੱਧਰ ਜਾਣਾ ਸੀ, ਉੱਧਰ ਜਾਣਾ ਸੀ, ਆਹ ਕੰਮ ਕਰਨਾ ਸੀ। ਨਹੀਂ ਬਈ, ਜਦੋਂ ਅਸੀਂ ਸੰਗਤ

ਤੁਰਦੇ ਹਾਂ ਨਾ ਤੇ ਦਿਨ ਭਰ ਦੇ ਵਿੱਚ ਜਿੰਨੇ ਵੀ ਕਾਰ ਵਿਹਾਰ ਕਰਦੇ ਹਾਂ ਤੇ ਗੁਰੂ ਨਾਨਕ ਆਪ ਕਰਾ ਲੈਂਦਾ ਹੈ। ਚੰਗੇ ਚੰਗੇ ਕੰਮ ਜਦੋਂ ਨਿਤਨੇਮ ਕਰਕੇ ਕਰੋ ਜਾਈਏ ਤੇ ਗੁਰੂ ਨਾਨਕ ਸਾਰੇ ਦਿਨ ਭਰ ਦੇ ਕੰਮ ਆਪ ਚੰਗੇ ਚੰਗੇ ਕਰਾ ਲੈਂਦਾ ਹੈ।

ਮਾੜਾ ਸੁਪਨਾ ਵੀ ਨਹੀਂ ਆਉਂਦਾ। ਇਹ ਨਿਤਨੇਮ ਗੁਰੂ ਨਾਨਕ ਦੀ ਬਾਂਹ ਹੈ, ਗੁਰੂ ਨਾਨਕ ਦੀ ਬਾਂਹ ਨਹੀਂ ਛੱਡਣੀ। ਜਦੋਂ ਅਸੀਂ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਨਾ ਛੱਡ ਦਿੰਦੇ ਹਾਂ, ਨਿਤਨੇਮ ਕਰਨਾ ਛੱਡ ਦਿੰਦੇ ਹਾਂ, ਸੱਚ ਜਾਣੋ ਅਸੀਂ ਗੁਰੂ ਨਾਨਕ ਦੀ ਬਾਂਹ ਛੱਡ ਦਿੰਦੇ ਹਾਂ। ਨਹੀਂ ਬਈ, ਅਸੀਂ ਗੁਰੂ ਨਾਨਕ ਦੀ ਬਾਂਹ ਨਹੀਂ ਛੱਡਣੀ।

0: Değil.
1: सवैये महल चौथे के गीत बिचों एक है सच साज

सफल मूरत सफल ओ घड़ी जित रसना।

ਇਹ ਤੋਂ ਉਰਾ ਨਹੀਂ, ਸਹਿਜ ਦੇ ਘਰ ਤੋਂ ਉਰਾ ਨਹੀਂ ਖਲੋਣਾ ਸਿੱਖ ਨੇ। ਗੁਰਮੁਖ ਨੇ ਇੱਕ ਮੰਜ਼ਿਲ ਤੈਅ ਕਰਨੀ, ਕਦਮ ਕਦਮ ਅੱਗੇ ਵਧਣਾ। ਜਿਹੜਾ ਤੁਰਦਾ ਉਹ ਕਦੇ ਨਾ ਕਦੇ ਮੰਜ਼ਿਲ ਤੇ ਪਹੁੰਚ ਹੀ ਜਾਂਦਾ, ਜਿਹੜਾ ਤੁਰਦਾ ਨਹੀਂ ਉਹਦੀ ਮੰਜ਼ਿਲ ਤੇ ਪਹੁੰਚਣ ਦੀ ਕੋਈ ਆਸ ਨਹੀਂ। ਗੁਰਮੁਖ ਦੀ ਮੰਜ਼ਿਲ ਹੈ ਸਹਿਜ ਅਵਸਥਾ, ਉਹ ਸਹਿਜ ਦੀ ਅਵਸਥਾ ਜਿੱਥੇ ਨਾ ਊਂਘ ਰਹਿ ਜਾਏ, ਨਾ ਭੁੱਖ ਰਹਿ ਜਾਏ, ਨਾ ਦੁੱਖ ਰਹਿ ਜਾਏ, ਨਾ ਸੁੱਖ ਰਹਿ ਜਾਏ, ਨਾ ਸੁੱਖ ਵਿੱਚ ਉਛਲੇ, ਨਾ ਦੁੱਖ ਵਿੱਚ ਰੋਣ ਬਹਿ ਜਾਏ, ਨਾ ਕੁਝ ਮਿਲ ਜਾਏ ਤੇ ਹਰਖ ਹੋਵੇ, ਨਾ ਕੁਝ

ਇਧਰ ਗੱਲ ਉਲਟੀ ਹੈ। ਆਪਣੇ ਪੁੱਤਰਾਂ ਨੂੰ ਆਪ ਭੇਜ ਰਹੇ, ਵੇਖੋ ਕੋਈ ਪੈਸੇ ਦਾ ਨਹੀਂ ਮਸਲਾ, ਕੋਈ ਔਰਤ ਦਾ ਨਹੀਂ, ਜ਼ਮੀਨਾਂ ਦਾ ਨਹੀਂ, ਇੱਕ ਜ਼ੁਲਮ ਨੂੰ ਜੜ ਤੋਂ ਖੇਡਣਾ। ਇਹ ਇੱਕ ਇੱਕ ਕੱਲਾ ਕੱਲਾ ਹਿੰਦੁਸਤਾਨ ਨਹੀਂ, ਕਲਗੀਆਂ ਵਾਲੇ ਦਾ ਦੇਣਾ ਨਹੀਂ ਦੇ ਸਕਦੇ। ਜ਼ੁਲਮ ਨੂੰ ਖੇਡਣ ਲਈ ਸਾਹਿਬਜ਼ਾਦਿਆਂ ਦਾ ਖੂਨ। ਇਹ ਸਾਹਿਬਜ਼ਾਦਾ ਅਜੀਤ ਸਿੰਘ ਸਾਧ ਸੰਗਤ ਜੀ ਨਾਲ ਹੋਰ ਸਿੰਘਾਂ ਦਾ ਜਥਾ ਲਿਆ ਪੰਜਾਂ ਦਾ, ਤੇ ਫਿਰ ਨਿਕਲੇ ਨੇ ਚਮਕੌਰ ਦੀ ਗੜੀ ਚੋਂ ਲੱਖਾਂ ਦਾ ਘੇਰਾ। ਸਾਖੀ ਚ ਲਿਖਿਆ ਜਿਹੜਾ ਛੱਬਾ ਸੀ ਨਾ ਤੀਰਾਂ ਦਾ, ਉਹ ਜਦੋਂ ਮੁੱਕ ਗਿਆ, ਤੀਰ ਚਲਾਈ ਜਾ ਰਹੇ, ਕਈਆਂ ਨੂੰ ਉਹਨਾਂ ਨੇ ਮੌਤ ਦੇ ਘਾਟ ਉਤਾਰਿਆ। ਹੁਣ ਜਦੋਂ ਤੀਰ ਮੁੱਕ ਗਏ ਤੇ ਕਹਿੰਦੇ ਫਿਰ ਆਪਣੀ 3 ਫੁੱਟ ਵਾਲੀ ਸ੍ਰੀ ਸਾਹਿਬ ਕੱਟ ਲਈ, ਹੁਣ ਹੱਥੋਂ ਥੀ। ਕੁਝ ਚਿਰ ਮੁਕਾਬਲੇ ਤੋਂ ਬਾਅਦ ਇਹ ਕਲਗੀਆਂ ਲੱਗ ਰੋ ਪਿਓ ਆਪ ਵੇਖ ਰਿਹਾ ਬੱਚੇ ਦਾ। ਕੁਝ ਚਿਰ ਬਾਅਦ ਕਹਿੰਦੇ ਉਹ ਜਿਹੜੀ 3 ਫੁੱਟ ਦੀ ਸ੍ਰੀ ਸਾਹਿਬ ਉਹਦੇ ਵੀ 2 ਟੁੱਟੇ ਹੋ ਤੇ ਕਹਿੰਦੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਹੁਣ ਮਿਆਨ ਕੱਢ ਲਈ, ਖਾਲੀ ਮਿਆਨ ਹੀ ਲੱਕੜ ਥੱਪ ਸਤਨਾਮ ਉਹਦੇ ਨਾਲ ਹੀ ਕਈਆਂ ਦੇ ਸਿਰ ਖੁੰਡੇ। ਫਿਰ ਆਖਰ ਸ਼ਹੀਦੀ ਪ੍ਰਾਪਤ ਕੀਤੀ। ਹੁਣ ਉਸੇ ਗੜੀ ਵਿੱਚ ਛੋਟਾ ਵੀਰ ਸਾਹਿਬਜ਼ਾਦਾ ਜੁਝਾਰ ਸਿੰਘ ਉਹ ਕੀ ਕਹਿੰਦਾ, ਪਿਤਾ ਜੀ ਹੁਣ ਮੈਨੂੰ ਭੇਜੋ, ਤੂੰ ਕਰ ਲਏਗਾ ਮੁਕਾਬਲਾ। ਅੱਲਾ ਯਾਰ ਯੋਗੀ ਖਾਨ ਨੇ ਉਸ ਸਮੇਂ ਨੂੰ ਇੰਝ ਲਿਖਿਆ ਜੀ, ਧਿਆਨ ਦੇ,

ਜਿਹੜਾ ਗੱਲ ਦਾ ਹਜ਼ੂਰੀ ਆ ਇਹ ਦਾਸ ਕਦੀ ਕੇਸਾਂ ਤੇ ਨਹੀਂ ਬਣਦਾ, ਇਹਦੇ ਨਾਲ ਮੂੰਹ ਪਹੁੰਚਿਆ ਇਹਨੂੰ ਕੇਸਾਂ ਤੇ ਨਹੀਂ ਬਣਦਾ। ਕਲਗੀ ਵਾਲੇ ਪਾਤਸ਼ਾਹ ਨੇ ਕੇਸਾਂ ਦਾ ਇੰਨਾ ਸਤਿਕਾਰ ਸਿਖਾਇਆ, ਯਤਨ ਕਰਿਆ ਕਰੋ। ਪਿੱਛੇ ਸੁਣਿਆ ਹੀ ਪ੍ਰਕਰਨ ਆਪ ਜੀ ਨੰਗੇ ਸਿਰ ਵੀ ਫਿਰਨਾ ਸਿੱਖ ਲਈ ਸੰਕੋਚ, ਜੰਗਲ ਪਾਣੀ ਜਾਣਾ ਨੰਗੇ ਸਿਰ ਸੰਕੋਚ, ਪ੍ਰਸ਼ਾਦਾ ਛਕਣਾ ਨੰਗੇ ਸਿਰ ਸੰਕੋਚ। ਮਹਾਰਾਜ ਆਪ ਚਮਕੌਰ ਦੀ ਗੜੀ ਚੋਂ ਅੱਧੀ ਰਾਤ ਤਾੜੀ ਮਾਰ ਕੇ ਨਿਕਲੇ ਨੇ, ਸਿੱਖਾਂ ਦਾ ਗੁਰੂ ਚੱਲਿਆ ਜੇ, ਪਰ ਵੇਖ ਲਓ ਜੋੜਾ ਨਹੀਂ ਪਾਇਆ, ਕਈ ਕੁਝ ਖਿਲ ਰਿਹਾ ਜੇ ਕਿ ਰਾਤ ਦੇ ਹਨੇਰੇ ਵਿੱਚ ਮੇਰਾ ਜੋੜਾ ਕਿਸੇ ਸਿੱਖ ਦੇ ਕੇਸਾਂ ਨੂੰ ਨਾ ਲੱਗਦਾ। ਕਿ ਐਵੇਂ ਥੋੜੇ ਕਹਿੰਦੇ ਪੈਰਾਂ ਛਾਲੇ ਤੇ ਜੋੜਾ ਉਹਨੇ ਫਿਰ ਕਿਤੋਂ ਪੈਣੇ। ਇਤਿਹਾਸ ਲਿਖਿਆ ਜੀ ਤਿੰਨੇ ਸਿੰਘ ਨਾਲੋਂ ਵਿਛੜ ਗਏ, ਇਕੱਲੇ ਮਹਾਰਾਜ ਜੀ ਦੁੱਧ ਵੇਚਣ ਵਾਲੇ ਦੋ ਸਰੀਰ ਸੀ ਉਹਨਾਂ ਨੇ ਪਛਾਣ ਲਿਆ, ਸਵੇਰ ਹੋ ਚੁੱਕੀ ਸੀ ਤੇ ਕਹਿਣ ਲੱਗੇ ਅਸੀਂ ਬਾਦਸ਼ਾਹ ਨੂੰ ਸੁਣਿਆ ਦਿੰਦੇ ਹਾਂ ਗੁਰੂ ਗੋਬਿੰਦ ਸਿੰਘ ਇੱਥੇ ਨੇ, ਇਨਾਮ ਮਿਲੇਗਾ। ਮਹਾਰਾਜ ਨੇ ਆਪਣਾ ਖੰਜਰ ਦਿੱਤਾ ਜਿਹਨੂੰ ਸੋਨਾ ਲੱਗਾ ਸੀ, ਕਹਿਣ ਲੱਗੇ ਇਹ ਲੈ ਲਓ ਇਹਨੂੰ ਵੇਚ ਕੇ ਜੋ ਮਾਇਆ। ਉਹ ਨਾ ਮੰਨੇ, ਕਹਿੰਦੇ ਉਸ ਤੋਂ ਬਾਅਦ ਮਹਾਰਾਜ ਨੇ ਨਿੱਕੀ ਪੱਗ ਡੰਡੀ, ਇੱਕ ਪੱਗ ਡੰਡੀ ਹੁੰਦੀ ਪਿੰਡਾਂ ਵਿੱਚ, ਉੱਥੇ ਹੋ ਗਏ ਪੱਗ ਡੰਡੀ। ਉਸ ਪੱਗ ਡੰਡੀ ਤੇ ਉੱਥੇ ਜੇ ਸਮਾਂ ਕੰਢੇ ਸੀ, ਪੈਰਾਂ ਵਿੱਚ ਕੰਢੇ ਮਾਛੀਵਾੜੇ ਦਾ ਜੰਗਲ, ਉਹ ਵੀ ਤਿੰਨੇ ਸਿੰਘ ਲੱਭਦੇ ਪਏ। ਇੱਧਰ ਮਹਾਰਾਜ ਜਦੋਂ ਆਏ ਇੱਕ ਪੱਥਰ ਨੂੰ ਸਰਾਣਾ ਬਣਾ ਕੇ ਗਲੇ ਦੇ ਹਜ਼ੂਰੀਏ ਨੂੰ ਹੀ ਜਿਹੜਾ ਸਰੀਰ ਤੇ ਪੂਰਾ ਨਹੀਂ ਆ ਰਿਹਾ, ਪੈਰ ਨੰਗੇ ਉੱਤੇ ਪਾ ਕੇ ਤੇ ਨੰਗੀ ਸ਼ਮਸ਼ੀਰ ਹੱਥ ਫੜ ਕੇ ਲੇਟੇ ਪਏ ਨੇ, ਉਸ ਵੇਲੇ ਸ਼ਬਦ ਉਚਾਰਿਆ

അപ്പോ ദിയാ ഠണ്ടിയാ രാത കണ്ടയല്ല റസ്ത ജംഗൽ റസ്ത കോൾ സേവാദാർ കോയി നഹീ പേരാ വെച്ച് ഛാലേ കോയി ബിസ്തര നഹീ ആരാം ലഈ ਸਰਾਣਾ ਲਈ ਸਿਰ ਦੇ ਥੱਲੇ ਦੇਣ ਲਈ ਪਰ ਕੀ ਕਹਿੰਦਾ ਉਹ ਯਾਰੜੇ ਦਾ ਸਾਨੂੰ ਸੱਥਰ ਚੰਗਾ ਇਹਨੇ ਨੂੰ ਉਹ ਤਿੰਨੇ ਸਿੰਘ ਸਾਧ ਸੰਗਤ ਪਹੁੰਚ ਗਏ ਮਹਾਰਾਜ ਜੀ ਦੇ ਚਰਨਾਂ ਨੂੰ ਹੱਥ ਲਾਇਆ ਤੇ ਬਰਫ਼ ਵਰਗੇ ਪੈਰ

ਇੱਥੋਂ ਫਿਰ ਮਹਾਰਾਜ ਜੀ ਦੇ ਕੁਝ ਸੇਵਕ ਜਿਨ੍ਹਾਂ ਦੇ ਘਰ ਪਲੰਗ ਤੇ ਵਿਰਾਜਮਾਨ ਕਰਾਇਆ, ਉੱਥੋਂ ਫਿਰ ਗਨੀ ਖਾਂ ਤੇ ਨਬੀ ਖਾਂ ਦੋ ਸੇਵਾਦਾਰ ਹੋਰ ਜਿਨ੍ਹਾਂ ਨੂੰ ਗੁਰੂ ਘਰ ਦੀ ਵਡਿਆਈ ਪਤਾ ਸੀ, ਉੱਚ ਦੇ ਪੀਰ ਬਣਾਇਆ, ਪਲੰਗ ਤੇ ਬੈਠੇ ਮਹਾਰਾਜ ਨੀਲੇ ਬਸਤਰ ਪਾ ਕੇ। ਦੋ ਸਿੱਖਾਂ ਨੇ ਪਲੰਗ ਚੁੱਕਿਆ, ਉਧਰੋਂ ਦੋ ਮੁਸਲਮਾਨ ਗਨੀ ਖਾਂ ਨਬੀ ਖਾਂ ਤੇ ਸਾਰੇ ਪਾਸੇ ਭਾਲ ਹੋ ਰਹੀ ਸੀ ਗੁਰੂ ਮਹਾਰਾਜ ਪਹਿਰੇ ਲੱਗੇ ਸੀ। ਹੁਣ ਜਿਹੜੇ ਪਹਿਰੇ ਤੇ ਪੁਲਿਸ ਵਾਲੇ ਪੁੱਛਦੇ ਸੀ ਉੱਚ ਦਾ ਪੀਰ ਜਾ ਰਿਹਾ, ਕੌਣ ਹੈ ਭਾਈ ਉੱਚ ਦਾ ਪੀਰ? ਕਹਿੰਦੇ ਇੱਕ ਪਹਿਰੇ ਵਾਲੇ ਨੇ ਆਖਿਆ ਅਸੀਂ ਉੱਚ ਦੇ ਪੀਰ ਦੀ ਸੇਵਾ ਕਰਨੀ ਹੈ, ਛਕਾਉਣਾ ਹੈ ਕੋਈ। ਜਿਹੜੇ ਗਨੀ ਖਾਂ ਨਬੀ ਖਾਂ ਦੋਵਾਂ ਨੇ ਅੱਗੋਂ ਚੁੱਕਿਆ ਸੀ ਪਲੰਗ, ਉਹਨਾਂ ਨੇ ਨੀਤੀ ਵਰਤੀ, ਕਹਿਣ ਲੱਗੇ ਪੀਰ ਨੇ ਰੋਜ਼ਾ ਰੱਖਿਆ। ਉਹ ਜਿਹੜੇ ਪਹਿਰੇ ਵਾਲੇ ਸੀ ਉਹਨਾਂ ਕਿਹਾ ਵੀ ਜੇ ਪੀਰ ਨੇ ਰੋਜ਼ਾ ਰੱਖਿਆ, ਜਿਹੜੇ ਪੀਰ ਦੇ ਤੁਸੀਂ ਚੇਲੇ ਉਚਾਰੇ ਤੁਹਾਨੂੰ ਛਕਾਉਣਾ। ਹੁਣ ਉਹ ਕੱਪੜਾ ਚੁੱਕ ਕੇ ਪਲੰਗ ਦੇ ਆਲੇ ਦੁਆਲੇ ਕੱਪੜਾ ਸੀ ਵਿੱਚ ਕਲਗੀ ਵਾਲੇ ਉੱਚ ਦੇ ਪੀਰ ਬਣ ਕੇ ਵਿੱਚ, ਉੱਚ ਪਿੰਡ ਦਾ ਨਾਂ ਉਹ ਪਿੰਡ ਦੇ ਪੀਰ। ਉਹ ਜਦੋਂ ਭਾਈ ਦਇਆ ਸਿੰਘ ਧਰਮ ਸਿੰਘ ਕਹਿੰਦੇ ਸਤਿਗੁਰੂ ਹੁਣ ਕੀ ਕਰੀਏ, ਇਹ ਮੁਸਲਮਾਨੀ ਤਰੀਕੇ ਦੀ ਬਣੀ ਹੋਈ ਚੀਜ਼, ਇਹ ਕਹਿੰਦੇ ਖਾਓ। ਉੱਥੇ ਮਹਾਰਾਜ ਜੀ ਨੇ ਕਿਹਾ ਤੋ ਪ੍ਰਸਾਦ ਭਰਮ ਕਾ ਨਾਸ, ਕਿ ਜਿਹੜੀ ਚੀਜ਼ ਲਿਆਉਣਗੇ ਇਹ ਛਕਣ ਲਈ ਉਹਨੂੰ ਕਿਰਪਾਨ ਭੇਟ ਕਰ ਦੇਣਾ, ਗੁਰਬਾਣੀ ਪੜ੍ਹ ਕੇ ਧਿਆਨ ਦੇਣਾ, ਇਹ ਵੀ ਸਿੱਖਿਆ ਜੀ ਸਾਡੇ। ਅੱਜ ਵੀ ਉੱਥੇ ਦਰਸ਼ਨ ਕਰੋ, ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਕਿਰਪਾਨ ਭੇਟ ਸਾਹਿਬ, ਉੱਥੇ ਆਪਣੀ ਸਰੀ ਸਾਹਿਬ ਭੇਟ ਕਰਕੇ ਬਾਣੀ ਪੜ੍ਹ ਕੇ। ਉਹ ਚੀਜ਼ ਬਣਾਉਣ ਵਿੱਚ ਵੀ ਅਪਵਿੱਤਰਤਾ ਹੋਵੇ ਤੇ ਪਵਿੱਤਰਤਾ ਆ ਜਾਂਦੀ, ਕੋਈ ਜਾਣ ਕੇ ਨਾ ਜੂਟੇ ਹੱਥ ਲਾਵੇ। ਉਸ ਤਰ੍ਹਾਂ ਕਈ ਵਾਰੀ ਅੰਦਰ ਬਾਹਰ ਜਾਓ, ਉੱਥੇ ਗੁਰਦੁਆਰਾ ਕਿਰਪਾਨ ਭੇਟ ਸਾਹਿਬ ਹੈ, ਉਸ ਪਹਿਰੇ ਹੇਠੋਂ ਨਿਕਲ ਕੇ ਫਿਰ ਹੇਰ ਪਿੰਡ ਲੰਮੇ ਪਿੰਡ ਲੰਮਾ ਜੱਟਪੁਰਾ, ਜਿੱਥੋਂ ਦੀਆਂ ਸਾਖੀਆਂ ਸੁਣਦੇ ਹੋ ਤੁਸੀਂ ਲੁਧਿਆਣੇ ਦੇ ਕੋਲ ਸਾਰੀ ਧਰਤੀ, ਫਿਰ ਰਾਏ ਕੱਲਾ ਜਿੱਥੋਂ ਮਹਾਰਾਜ ਨੇ ਮਾਈ ਨੂੰ ਭੇਜਿਆ ਅੱਜ ਜਿਹੜਾ ਦਿਹਾੜਾ ਵੀ ਜਾ ਛੋਟੇ ਸਾਹਿਬਜ਼ਾਦਿਆਂ ਦੀ ਮਾਤਾ ਜੀ ਦੀ ਖਬਰ ਲਿਆ, ਅੱਜ ਲਿਖਿਆ ਮਾਈ ਸਰਹੰਦ ਨਹੀਂ ਪਹੁੰਚਿਆ, ਰਸਤੇ 'ਚ ਹੀ ਉਹਨੂੰ ਖਬਰ ਮਿਲ ਗਈ ਛੋਟੇ ਸਾਹਿਬਜ਼ਾਦਿਆਂ ਬਾਰੇ। ਹੁਣ ਸੀਨ ਬਣਾਓ, ਇਹ ਰਾਏ ਕੱਲਾ ਪਿੰਡ ਹੈ ਜਿੱਥੇ ਮਹਾਰਾਜ ਮੰਜੇ ਦੇ ਬੈਠੇ ਨੇ ਤੇ ਤੀਰ ਦੇ ਨਾਲ ਇੱਕ ਕਾਈ ਦੇ ਬੂਟੇ ਦੀ ਆਸੇ ਪਾਸਿਓਂ ਮਿੱਟੀ ਪੁੱਟਦੇ ਪਏ ਨੇ। ਉਹ ਮਾਈ ਜਿਹੜਾ ਉਹ ਛੋਟੇ ਸਾਹਿਬਜ਼ਾਦਿਆਂ ਦਾ ਜ਼ਿਕਰ ਸੁਣਾ ਰਿਹਾ, ਉਹ 5 ਮਿੰਟ ਵਿੱਚ ਆਪ ਜੀ ਨਾ ਕਰਕੇ, ਕਿਉਂ ਇਹ ਇਤਿਹਾਸ ਰਲਦਾ ਕਿ ਸ਼ਹੀਦੀ ਹਫ਼ਤਾ ਲੰਘਿਆ ਸਾਰਾ, ਅੱਜ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ, ਹਰਿਮੰਦਰ ਸਾਹਿਬ ਤੋਂ ਤੁਸੀਂ ਸਵੇਰੇ ਅਰਦਾਸ ਸੁਣਿਆ ਵੀ ਹੋਏਗਾ। ਗੰਗੂ ਬ੍ਰਾਹਮਣ ਇਹਨਾਂ ਨੂੰ ਆਪਣੇ ਘਰ ਲੈ ਗਿਆ ਸੀ ਮਾਤਾ ਜੀ ਨੂੰ ਛੋਟੇ ਸਾਹਿਬਜ਼ਾਦਿਆਂ। ਹੁਣ ਇੱਥੇ ਇੱਕ ਹੋਰ ਸਿੱਖਿਆ ਲੈਣ ਕਿ ਮਾਇਆ ਦਿਮਾਗ ਵੀ ਖਰਾਬ ਕਰ ਸਕਦੀ, ਤਾਂ ਹੀ ਬਾਬਾ ਨੰਦ ਸਿੰਘ ਜੀ ਕਹਿੰਦੇ ਸੀ ਸਿੱਖ ਦੀ ਮਾਇਆ ਜੇਬ ਤੱਕ ਰਵੇ ਹਿਰਦੇ ਤੇ ਨਾ, ਹਿਰਦੇ ਤੇ ਆਏਗੀ ਹੰਕਾਰ ਵੀ ਹੋ ਸਕਦਾ, ਪੜਦਾ ਵੀ ਪੈ ਸਕਦਾ। ਇਹ ਗੰਗੂ ਬ੍ਰਾਹਮਣ ਉਸ ਮਾਇਆ ਦੀ ਪੋਟਲੀ, ਸੋਨੇ ਦੀ ਪੋਟਲੀ, ਹੀਰਿਆਂ ਦੀ ਮੋਹਰਾਂ ਦੀ ਪੋਟਲੀ ਵੇਖ ਕੇ ਦਿਮਾਗ ਖਰਾਬ ਹੋ, ਉਹ ਪੋਟਲੀ ਲੁਕਾ ਲਈ ਤੇ ਰੋਲਾ ਪਾ ਦਿੱਤਾ ਚੋਰ ਚੋਰ, ਮਾਤਾ ਜੀ ਚੋਰ ਪੋਟਲੀ ਲੈ। ਮਾਤਾ ਗੁਜਰੀ ਜੀ ਹੱਸ ਪਏ, ਕਹਿਣ ਲੱਗੇ ਚੋਰ ਤੇ ਇੱਥੇ ਆਇਆ ਕੋਈ, ਹੋਰ ਕੋਈ ਆਇਆ ਹੀ ਨਹੀਂ, ਪੋਟਲੀ ਤੇ ਤੈਂ ਆਪ ਰੱਖੀ, ਜੇ ਲੈਣੀ ਹੈ ਤਾਂ ਲੈ, ਇਹ ਨਾ ਕਿਹਾ ਚੋਰ, ਆਪਣੀ ਗੱਲ ਤੇ ਪੜਦਾ ਪਾਉਣ ਲਈ ਕਿ
ਮੈਂ ਤੁਹਾਨੂੰ ਬਚਾ ਕੇ ਆਪਣੇ ਘਰ ਲਿਆ, ਤੁਸੀਂ ਮੈਨੂੰ ਕਹਿੰਦੇ ਪਏ ਜੋ ਮੈਂ ਹੁਣੇ ਬਾਦਸ਼ਾਹ ਕੋ ਸ਼ਿਕਾਇਤ ਕਰਾਂ ਕਿ ਤੁਸੀਂ ਮੇਰੇ ਘਰ। ਕਹਿੰਦੇ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਮਨ ਵਿੱਚ ਕੀ ਆਇਆ ਇਹ ਬਾਦਸ਼ਾਹ ਨੂੰ ਕਹਿ ਕੇ, ਹੋਟਲ ਵੀ ਮਿਲੇਗੀ, ਮਿਲ ਗਈ, ਇਨਾਮ ਹੀ ਪ੍ਰਾਪਤ ਕਰ। ਪੜਦਾ ਪਾਤਾ ਮਾਇਆ ਨੇ, ਲੋਭ ਨੇ, ਲੋਭ ਬੜਾ ਵੱਡਾ ਪੜਦਾ ਜੀ। ਬਾਬੇ ਨੇ ਤਾਂ ਹੀ ਆਖਿਆ 13-13 ਤੋਂ 13-13 ਤੋਂ ਦੋ ਮਿੰਟ ਪੜ ਲਓ ਬਸ। ਇਹ ਫਿਰ ਸ਼ਹੀਦੀ ਦਾ ਜ਼ਿਕਰ ਇੱਥੋਂ ਆਰੰਭ ਹੁੰਦਾ ਹੈ।

ਕਿ ਮਰੁੰਡੇ ਦਾ ਨਵਾਬ ਜਿਹਨੂੰ ਗੰਗੂ ਬ੍ਰਾਹਮਣ ਨੇ ਸਰਪੰਚ ਨੂੰ ਨਾਲ ਲੈ ਕੇ ਸ਼ਿਕਾਇਤ ਕੀਤੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਮੇਰੇ ਘਰ ਮੈਨੂੰ ਇਨਾਮ ਦੇ ਤੇ ਉਹਨਾਂ ਨੂੰ ਲੈ। ਕਹਿੰਦੇ ਯਾਨੀ ਖਾਂ ਮਾਨੀ ਖਾਂ ਇਹਨਾਂ ਨੂੰ ਭੇਜਿਆ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਲੈ ਕੇ ਸਰਹੰਦ ਦੇ ਨਵਾਬ ਵਜ਼ੀਰ ਖਾਂ ਦੇ ਹਵਾਲੇ ਕਰ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ, ਠੰਡੇ ਬੁਰਜ ਵਿੱਚ। ਸਾਰੀ ਰਾਤ ਮਾਤਾ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਸਾਖੀਆਂ ਸੁਣਾਉਂਦੇ ਰਹੇ ਕਿ ਕਿਧਰੇ ਕਚਹਿਰੀ 'ਚ ਜਾ ਕੇ ਡੋਲ ਨਾ ਕਰੋ। ਜਦੋਂ ਕਚਹਿਰੀ ਵਿੱਚ ਛੋਟੇ ਸਾਹਿਬਜ਼ਾਦੇ ਗਏ ਉਹਨਾਂ ਨੇ ਕਹਿੰਦੇ ਬੂਹੇ ਦਾ ਗੇਟ ਜਾਣ ਕੇ ਛੋਟਾ ਰੱਖਿਆ ਸੀ ਵੀ ਅੰਦਰ ਵੜਨਗੇ ਤੇ ਜਦੋਂ ਸਿਰ ਝੁਕਾਉਣਗੇ ਅਸੀਂ ਕਹਾਂਗੇ ਸਾਨੂੰ ਸਲਾਮ ਕੀਤਾ। ਪਰ ਛੋਟੇ ਸਾਹਿਬਜ਼ਾਦੇ, ਇਹ ਬਾਬਾ ਆਨੰਦ ਸਿੰਘ ਜੀ ਦਾ ਬਚਨ, ਕਹਿੰਦੇ ਪੰਜ ਪਿਆਰੇ ਕਲਗੀਧਰ ਪਾਤਸ਼ਾਹ ਨੇ ਇੱਥੇ ਸਾਜੇ ਪਰ ਛੋਟੇ ਸਾਹਿਬਜ਼ਾਦੇ ਜਿਹੜੇ ਉਹ ਦਰਗਾਹ 'ਚ ਆਏ ਸੀ। ਆਪਾਂ ਸਤਨਾਮ ਦਰਗਾਹ ਦੀਆਂ ਬਖਸ਼ੀਆਂ ਰੂਹਾਂ ਸੀ, ਪੰਜ ਪਿਆਰੇ ਵੀ ਬਖਸ਼ੀਆਂ ਰੂਹਾਂ ਸੀ, ਉਹ ਇੱਥੇ ਸਾਜੇ ਮਹਾਰਾਜ ਜੀ ਨੇ। ਛੋਟੇ ਸਾਹਿਬਜ਼ਾਦੇ ਦਰਗਾਹ 'ਚੋਂ ਡਿਊਟੀ ਲੈ ਕੇ, ਛੋਟੇ ਸਾਹਿਬਜ਼ਾਦਿਆਂ ਨੇ ਬੂਹੇ ਅੰਦਰ ਪਹਿਲੇ ਸਿਰ ਨਹੀਂ ਵਾੜਿਆ, ਪਹਿਲੇ ਕਹਿੰਦੇ ਲੱਤਾਂ ਵਾੜੀਆਂ ਫਿਰ ਸਿਰ ਅੰਦਰ ਵਾੜਿਆ। ਕਚਹਿਰੀ 'ਚ ਜਦੋਂ ਪੇਸ਼ ਹੋਏ ਤੇ ਕਹਿਣ ਲੱਗੇ ਸਲਾਮ ਕਰੋ, ਪਰ ਛੋਟੇ ਸਾਹਿਬਜ਼ਾਦੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਕਚਹਿਰੀ ਦਾ ਸੀਨ, ਕਿੰਨੀ ਉਮਰ ਹੁੰਦੀ ਆ ਪਿੰਡ ਆ ਜਾਓ, 5-7 ਸਾਲ ਦੀ ਉਮਰ, ਕੀ ਉਮਰ ਦਰਗਾਹੀ ਹੋਈ। ਜਦੋਂ ਫਿਰ ਉਹ ਕਹਿੰਦਾ ਵੀ ਸਲਾਮ ਕਬੂਲ ਕਰੋ, ਛੋਟੇ ਸਾਹਿਬਜ਼ਾਦੇ ਅੱਗੋਂ ਖਰੀਆਂ ਖਰੀਆਂ ਸੁਣੋ। ਅਗਲਾ ਦਿਨ ਦਿੱਤਾ ਗਿਆ ਫਿਰ ਠੰਡੇ ਬੁਰਜ ਵਿੱਚ ਫੇਰ ਲਿਆਂਦਾ। ਅਗਲੇ ਦਿਨ ਫਿਰ ਕਚਹਿਰੀ 'ਚ ਪੇਸ਼ ਹੋਏ, ਵਜ਼ੀਰ ਖਾਂ ਨੇ ਆਖਿਆ ਜੇ ਛੱਡ ਦਈਏ ਕੀ ਕਰੋਗੇ? ਕਹਿੰਦੇ ਆਪਣੇ ਪਿਤਾ ਵਾਂਗ ਫਿਰ ਸਿੱਖਾਂ ਨੂੰ ਇਕੱਠਿਆਂ ਕਰਾਂਗੇ, ਫੌਜ ਇਕੱਠੀ ਕਰਾਂਗੇ ਤੇ ਜ਼ੁਲਮ ਦੇ ਖਿਲਾਫ ਫਿਰ ਜਾਂਦੇ। ਮਲੇਰ ਕੋਟਲੇ ਦੇ ਨਵਾਬ ਨੇ ਹਾ ਦਾ ਨਾਰਾ ਮਾਰਿਆ, ਜੰਗ ਲੜਨੀ ਇਹਨਾਂ ਦੇ ਪਿਤਾ ਨਾਲ, ਲੜ ਇਹਨਾਂ ਨੂੰ ਸਜ਼ਾ ਦੇਣੀ, ਇਸਲਾਮ ਨਹੀਂ ਕਹਿੰਦਾ। ਕਹਿੰਦੇ ਵਜ਼ੀਰ ਖਾਂ ਨੇ ਜਿੱਦ ਨਾਲ ਕਾਜੀ ਕੋਲੋਂ ਫਤਵਾ ਲਵਾਇਆ ਕੀ ਕਰਨਾ ਚਾਹੀਦਾ ਹੈ, ਕਹਿਰ ਦਾ ਫਤਵਾ ਕਿ ਇਹਨਾਂ ਨੂੰ ਨੀਹਾਂ ਦੇ ਵਿੱਚ ਛਿਣ ਦੇਣਾ ਚਾਹੀਦਾ। ਉਹ ਅੱਜ ਦਾ ਦਿਨ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਜਾਂਦਾ।

ਕੰਧ ਚਿਣੀ ਜਾ ਰਹੀ। ਹੁਣ ਤੁਹਾਨੂੰ ਪਤਾ ਗੋਡੇ ਥੋੜੇ ਜਿਹੇ ਬਾਹਰ ਹੁੰਦੇ, ਜਦੋਂ ਗੋਡਿਆਂ ਤੱਕ ਕੰਧ ਆਈ ਤੇ ਆਖਿਆ ਮਿਸਤਰੀਆਂ ਜੀ ਹੁਣ ਕੀ ਕਰੀਏ, ਇੰਨੀ ਜਾਲਮ ਬਿਰਤੀ, ਕਹਿੰਦੇ ਇੱਟ ਨਹੀਂ ਤੋੜਨੀ ਗੋਡੇ ਛਿੱਲ। ਉਹ ਅੱਜ ਦਾ ਦਿਨ ਉਮਰ ਕਿੰਨੀ, ਅੱਜ ਜਿੰਨੇ ਵੀ ਅੱਜ ਸਾਥੀ ਸੁਣ ਰਹੇ ਹੋ, ਸੇਧ ਲੈਣਾ ਆਪਣੇ ਬੱਚਿਆਂ ਨੂੰ ਇਹ ਸਾਖੀਆਂ ਜ਼ਰੂਰ ਸੁਣਾਇਆ ਕਰੋ, ਫਿਰ ਕਦੀ ਕੇਸ ਨਹੀਂ ਕੱਟਣਗੇ ਵੀ ਆਹ ਸਾਡਾ ਵਿਰਸਾ ਹੈ। ਖਾਸ ਕਰਕੇ ਬੱਚੀਆਂ ਨੂੰ ਵੀ ਧੀਆਂ ਨੂੰ ਵੀ ਕੰਘੀ ਬੰਨ੍ਹਦਿਆਂ ਭਾਈ ਮਤੀ ਦਾਸ, ਭਾਈ ਤਾਰੂ ਸਿੰਘ, ਬੱਚਿਆਂ ਤੇ ਬਹੁਤ ਅਸਰ ਹੁੰਦਾ, ਸੁਣਾ ਕੇ ਵੇਖੋ ਡਿਊਟੀ ਨਿਭਾਓ। ਛੋਟੇ ਸਾਹਿਬਜ਼ਾਦਿਆਂ ਦੀਆਂ ਸਾਖੀਆਂ, ਇਹਨਾਂ ਨੂੰ ਕੀ ਸੀ ਛੋਟੇ ਸਾਹਿਬ ਨੂੰ ਮਾਇਆ ਦਾ ਨਾਲ ਸੀ। ਜਦੋਂ ਕੇਸ ਬੰਨ੍ਹਦੇ ਬੰਨ੍ਹਦੇ ਉਹਨਾਂ ਨੂੰ ਇਹ ਸਾਖੀਆਂ ਸੁਣਾਓਗੇ, ਜੋ ਅੱਜ ਇੱਕ ਲਹਿਰ ਵੀ ਚੱਲੀ ਪਈ ਇਹਨੂੰ ਠੱਲ ਪਏ, ਗੁਰਸਾਖੀ ਜੋਤ ਪ੍ਰਗਟ ਹੋਏ। ਬਹੁਤ ਅਸਰ ਪੈਂਦਾ ਸਾਖੀ ਸੁਣਨ। ਕਹਿੰਦੇ ਜਦੋਂ ਕੰਧ ਗਲੇ ਤੱਕ ਆਈਏ, ਹੁਣ ਕਿਸੇ ਦੀ ਹਿੰਮਤ ਨਹੀਂ ਪੈਂਦੀ। ਵਜੀਦ ਖਾਨ ਕਹਿੰਦਾ ਵੀ ਇਹਨਾਂ ਦੇ ਸਿਰ ਧੜ ਤੋਂ ਲਾ ਦੇ, ਕਿਸੇ ਦੀ ਹਿੰਮਤ ਨਹੀਂ ਪੈਂਦੀ। ਦੋ ਮੁਸਲਮਾਨ ਆਏ ਨੇ ਜਿਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਸੀ, ਉਹ ਕਹਿੰਦੇ ਵਜੀਦ ਖਾਨ ਸਾਨੂੰ ਫਿਰ ਨੌਕਰੀ ਤੇ ਰੱਖ ਲਿਆ ਜਾਵੇ ਤੇ ਫਿਰ ਇਹ ਕੰਮ ਅਸੀਂ ਕਰਾਂਗੇ। ਉਹ ਦੋਵਾਂ ਸਾਹਿਬਜ਼ਾਦਿਆਂ ਦੇ ਸੀਸ ਅੱਜ ਦੇ ਦਿਨ ਧੜ ਤੋਂ ਅਲੱਗ ਰੱਖੋ। ਸਤਨਾਮ, ਤੁਸੀਂ ਉਸ ਪਿਤਾ ਦੇ ਬੱਚੇ ਹੋ, ਤੁਸੀਂ ਉਸ ਪਿਤਾ ਦੀ ਔਲਾਦ ਹੋ, ਗੁਰੂ ਪਿਆਰੇ ਹੋ। ਇਹ ਰਾਏ ਕੱਲਾ ਪਿੰਡ ਜਿੱਥੇ ਮਾਈ ਸੁਣਾਉਂਦਾ ਪਿਆ, ਤੇ ਜਦੋਂ ਇੱਥੇ ਪਹੁੰਚਿਆ ਨਾ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਚ ਚਿਣਿਆ ਤੇ ਫਿਰ ਸੀਸ ਧੜ ਤੋਂ ਅਲੱਗ ਕਰ ਦਿੱਤੇ। ਕਹਿੰਦੇ ਉਹ ਕਾਈ ਦਾ ਬੂਟਾ ਜਿਹਦੇ ਆਸੇ ਪਾਸੇ ਮਿੱਟੀ ਖੁਰਚ ਰਹੇ ਸੀ, ਉਹ ਮਹਾਰਾਜ ਨੇ ਤੀਰ ਦੇ ਨਾਲ ਜੜ ਸਮੇਤ ਉੱਟਿਆ ਤੇ ਉਸ ਮਾਈ ਨੂੰ ਕਹਿੰਦੇ ਮਲੇਰ ਕੋਟਲੇ ਤੋਂ ਇਲਾਵਾ ਕਿਸੇ ਹੋਰ ਨੇ ਵੀ ਕਚਹਿਰੀ ਚ ਹਾਂ ਦਾ ਨਾਰਾ ਮਾਰੇ ਹੀ ਨਹੀਂ। ਉਹ ਕਾਈ ਦਾ ਬੂਟਾ ਕੁੱਟਿਆ, ਕਹਿੰਦੇ ਮਲੇਰ ਕੋਟਲਾ ਛੱਡ ਕੇ ਉਹ ਵਸਦਾ ਰਹੇਗਾ, ਬਾਕੀ ਮੁਗਲਾਂ ਦੀ ਜੜ ਅੱਜ ਕੁੱਟ ਗਈ। ਇਹ ਕਲਗੀਆਂ ਵਾਲੇ ਜੇ 1000 ਸਾਲ ਇਹ ਮੁਗਲਾਂ ਨੇ ਹਿੰਦੁਸਤਾਨ ਤੇ ਰਾਜ, ਜੋ ਧੀਆਂ ਦੀ ਬਹੂਆਂ ਦੀ ਬੇਬਤੀ, ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੈ, ਉਸ ਜੜ ਨੂੰ ਉਖਾੜਿਆ ਮੰਦਰਾਂ ਦੀ ਬੇਦੀ। ਅਨੇਕਾਂ ਜਗ੍ਹਾ ਤੇ ਦੇਖਿਆ ਜਬਰਦਸਤੀ ਜਬਰੀ ਸੀ। ਬਹੁਤ ਇਤਿਹਾਸਕ ਜਗ੍ਹਾ ਖਾਲੀ ਸੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਭਰੀ। ਇਤਿਹਾਸ ਕੋਈ ਇਹੋ ਜਿਹਾ ਨਹੀਂ ਆਇਆ ਸੀ ਜਿਹਦੇ ਚ ਤਿੰਨੇ ਗੁਣ ਹੋਣ, ਭਗਤ ਵੀ ਹੋਵੇ, ਦਾਨੀ ਵੀ ਹੋਵੇ ਤੇ ਸੂਰਮਾ ਵੀ ਹੋਵੇ। ਹੁਣ ਉਹ 1000 ਸਾਲ ਜਿਹੜਾ ਪਿਛਲਾ ਬੀਤੇ, ਭਗਤ ਕਿੰਨੇ ਹੋਏ, ਸੂਰਮੇ ਨਹੀਂ ਸੀ। ਦਾਨੀ ਬਹੁਤ ਹੋਏ, ਸੂਰਮੇ ਨਹੀਂ ਸੀ। ਸੂਰਮੇ ਬਹੁਤ ਹੋਏ ਪਰ ਭਗਤ ਨਹੀਂ ਸੀ। ਇਹ ਜਗ੍ਹਾ ਖਾਲੀ ਪਈ ਸੀ ਜਿਹੜੀ ਕਲਗੀਆਂ ਵਾਲੇ ਨੇ ਆ ਕੇ ਭਰੀ। ਦਾਨੀ ਵੀ ਸੀ ਤੇ ਦਾਨੀ ਇਹੋ ਜਿਹੇ ਕਿ ਸੱਚ ਦੇ ਲਈ ਆਪਣਾ ਸਰਬੰਸ ਹੀ ਦਾਨ ਕਰਨਾ, ਤੇ ਭਗਤ ਇਹੋ ਜਿਹੇ 250 ਸਿੰਘ ਸ਼ਹੀਦ ਕਰਾ ਲਿਆ, ਨੇਮ ਨਹੀਂ ਛੱਡਿਆ ਅੰਮ੍ਰਿਤ ਦੇ, ਤੇ ਸੂਰਮੇ ਇਹੋ ਜਿਹੇ 17 ਜੰਗਾਂ ਲੜੀਆਂ ਤੇ ਸਾਰੀਆਂ ਜਿੱਤੀਆਂ ਸੱਚ ਦੀ ਖਾਤਰ। ਅਸੀਂ ਉਹਦੀ ਅੰਸਾਂ
ਅੰਮ੍ਰਿਤ ਛਕੀਏ, ਅੰਮ੍ਰਿਤ ਵੇਲਾ ਸੰਭਾਲੀਏ, ਅੰਮ੍ਰਿਤ ਬਾਣੀ ਨਾਲ ਜੁੜੀਏ। ਅੱਜ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ ਸਾਧ ਸੰਗਤ, ਪਿਛਲਾ ਹਫ਼ਤਾ ਜਿੰਨਾ ਬੀਤਿਆ ਨਾ ਇਹਨੂੰ ਸ਼ਹੀਦੀ ਹਫ਼ਤਾ ਕਹਿੰਦੇ ਨੇ। ਉਹ ਮਾਛੀਵਾੜੇ ਦੇ ਜੰਗਲ, ਆਨੰਦਗੜ੍ਹ ਦਾ ਕਿਲ੍ਹਾ ਛੱਡਣਾ, ਚਮਕੌਰ ਦੀ ਗੜੀ ਤੇ ਜੰਗ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਅੱਜ ਦੇ ਦਿਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਇੱਕ ਵਾਰੀ ਇਹ ਪੰਕਤੀਆਂ ਪੜ੍ਹੋ, ਕਲਗੀਆਂ ਵਾਲੇ ਨੂੰ ਧੰਨ ਕਹੀਏ।

ਭਗਤਵਾਛਾ ਤੇਰਾ ਮੇਰੇ ਹਰਪਤ ਦੇ ਉਧਾਰਿਆ ਉਦਮਿਨ ਨਾਹੀਂ ਕੋਈ ਬਿਨੋ ਮੋਏ ਸਹਾਰਿਆ।

ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ।

ਗੁਰਮਤਿ ਸੰਗੀਤ ਪੱਧਤੀ ਵਿੱਚ ਆਸਾ ਬੜਾ ਹੀ ਮਹੱਤਵਪੂਰਨ ਰਾਗ ਹੈ। ਆਸਾ ਰਾਗ ਦੀਆਂ ਮਧੁਰ ਸੁਰਾਵਲੀਆਂ ਪੰਜਾਬ ਦੀ ਪਵਿੱਤਰ ਧਰਤੀ ਦੇ ਕਣ ਕਣ ਵਿੱਚੋਂ ਸੁਣਾਈ ਦਿੰਦੀਆਂ ਹਨ। ਹਰ ਪ੍ਰਭਾਤ ਦੀਆਂ ਸੁਨਹਿਰੀ ਕਿਰਨਾਂ ਇਸੇ ਰਾਗ ਦੀ ਮਧੁਰ ਧੁਨੀ ਨਾਲ ਪ੍ਰਵੇਸ਼ ਕਰਦੀਆਂ ਹਨ ਅਤੇ ਹਰ ਸ਼ਾਮ ਦੀ ਲਾਲੀ ਜਦੋਂ ਕੁਦਰਤ ਦੀ ਗੋਦ ਵਿੱਚ ਲੁਕਣ ਲੱਗਦੀ ਹੈ ਤਾਂ ਇਸੇ ਰਾਗ ਦੀਆਂ ਮਧੁਰ ਸੁਰਾਵਲੀਆਂ ਬਲਿਹਾਰੀ ਕੁਦਰਤ ਵਸਿਆ ਦੀ ਕੀਰਤੀ ਗਾਉਂਦੀਆਂ ਹਨ। ਪੁਰਾਤਨ ਜਾਂ ਮੱਧਕਾਲੀਨ ਗ੍ਰੰਥਾਂ ਵਿੱਚ ਆਸਾ ਰਾਗ ਦਾ ਉਲੇਖ ਕਿਤੇ ਨਹੀਂ ਮਿਲਦਾ। ਇਸ ਰਾਗ ਨੂੰ ਸ਼ਾਸਤਰੀ ਰੂਪ ਪ੍ਰਦਾਨ ਕਰਨ ਵਿੱਚ ਬਾਬਾ ਫਰੀਦ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਵੱਧ ਯੋਗਦਾਨ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਸਾਰੇ ਸ਼ੁੱਧ ਸਵਰ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਇਸ ਦਾ ਵਾਦੀ ਸਵਰ ਮੱਧਿਅਮ ਅਤੇ ਸਮਾਧੀ ਸ਼ਰਜ ਹੈ। ਗਾਇਨ ਸਮਾਂ ਹੈ ਸਵੇਰੇ ਅਤੇ ਸ਼ਾਮ, ਸੰਧੀ ਪ੍ਰਕਾਸ਼। ਸਰਵਣ ਕਰੋ ਪਹਿਲਾ ਸ਼ਬਦ ਜਿਸ ਨੂੰ ਗਾ ਰਹੇ ਹਨ ਬੀਬੀ ਨਵੇਦਿਤਾ ਕੌਰ ਜੀ ਤੇ ਰਚਨਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਤੇ ਸ਼ਬਦ ਦੇ ਬੋਲ ਹਨ ਓਹਾ ਪ੍ਰੇਮ ਪਿਰੀ। ਦੂਸਰਾ ਸ਼ਬਦ ਜਿਸਦਾ ਗਾਇਨ ਕਰ ਰਹੇ ਹਨ ਭਾਈ ਨਿਰੰਜਨ ਸਿੰਘ ਜੀ ਔਰ ਰਚਨਾ ਹੈ ਭਗਤ ਕਬੀਰ ਜੀ ਦੀ। ਸ਼ਬਦ ਦੇ ਬੋਲ ਹਨ ਰਾਮਈਆ ਹਉ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ। ਪਹਿਲਾ ਸ਼ਬਦ ਓਹਾ ਪ੍ਰੇਮ ਪਿਰੀ,

ਉਸ ਵਾਹਿਗੁਰੂ ਦੀ ਭਗਤੀ ਕਰਦਿਆਂ ਕੋਈ ਨਿੰਦਾ ਕਰਦੇ ਉਹਦੇ ਨਾਲ ਝਗੜਾ ਨਾ ਕਰੋ। ਬਲਕਿ ਭਗਤ ਜੀ ਕਹਿੰਦੇ ਨੇ ਇਸ ਰਸਨਾ ਦੇ ਨਾਲ ਉਸ ਅੰਮ੍ਰਿਤ ਰੂਪੀ ਨਾਮ ਪੀ ਜਾਓ, ਕਿਸੇ ਨਾਲ ਝਗੜਾ ਨਾ ਕਰੋ, ਵਾਦ ਵਿਵਾਦ ਨਾ ਕਰੋ।

ਹੁਣ ਮੈਂ ਪਰਮਾਤਮਾ ਦੇ ਪਿੱਛੇ ਇੰਜ ਲੱਗ ਪਈ ਆ ਜਿਵੇਂ ਕੋਈ ਢੋਲ ਵਜਾ ਕੇ ਨਿਸ਼ਾਨ ਲੈ ਕੇ ਉਸਦੇ ਮਗਰ ਪੈਂਦੇ। ਇਸੇ ਤਰ੍ਹਾਂ ਮੈਂ ਉਸ ਨਿਰੰਕਾਰ ਦੇ ਪਿੱਛੇ ਹੁਣ ਉਹਦੇ ਨਾਲ ਮਿਲ ਪਈ ਆ। ਮਿਲੋ ਗੋਪਾਲ ਨਿਸ਼ਾਨ ਬਜਾਏ। ਮੈਂ ਦੁਨੀਆਂ ਦੀ ਉਸਤਤ ਨਿੰਦਾ ਤੋਂ ਉੱਠ ਕੇ ਦੁਨੀਆਂ ਦੀ ਪਰਵਾਹ ਨਾ ਕਰਦੀ ਹੋਈ ਉਸਦੇ ਮਗਰ ਲੱਗ ਪਈ ਆ। ਹੁਣ ਮੈਨੂੰ ਉਹ ਦਾਤਾ ਮਿਲ ਪਿਆ, ਮੈਨੂੰ ਕਿਸੇ ਦੀ ਪਰਵਾਹ ਨਹੀਂ। ਭਗਤ ਜੀ ਕਹਿੰਦੇ ਨੇ

ਇਹ ਬੇਨਤੀ ਵੀ ਉਹੀ ਕਰ ਸਕਦੇ ਹਨ। ਬਿਰਹਾਂ ਬਿਰਹਾਂ ਆਖੀਏ ਬਿਰਹਾਂ ਤੂੰ ਸੁਲਤਾਨ, ਜਿਸ ਤਨ ਬਿਰਹਾਂ ਨਾ ਉਪਜੇ ਸੋ ਤਨ ਜਾਣ ਮਸਾਣ। ਜਿਸ ਦੇ ਹਿਰਦੇ ਵਿੱਚ ਪ੍ਰਭੂ ਦੇ ਮਿਲਣ ਦਾ ਪਿਆਰ ਨਹੀਂ, ਗੁਰੂ ਦੇ ਚਰਨਾਂ ਦਾ ਪਿਆਰ ਨਹੀਂ, ਗੁਰੂ ਦੇ ਦਰਸ਼ਨਾਂ ਦਾ ਪਿਆਰ ਨਹੀਂ, ਉਹ ਵੀ ਕੋਈ ਹਿਰਦਾ ਹੈ? ਸਾਹਿਬ ਜੀ ਕਹਿੰਦੇ ਨੇ ਉਹ ਹਿਰਦਾ ਨਹੀਂ ਹੈ, ਉਹ ਤਾਂ ਇੱਕ ਸ਼ਮਸ਼ਾਨ ਹੈ। ਗੁਰੂ ਕੇ ਸਿੱਖ ਦਾ ਹਿਰਦਾ ਜਿਹਦੇ ਵਿੱਚ ਹਰ ਵੇਲੇ ਗੁਰੂ ਕਾ ਰੂਪ ਵਸਿਆ ਹੋਇਆ। ਆ ਗੁਰੂ ਕਾ ਸਿੱਖ ਜੋ ਜੰਗਲਾਂ ਵਿੱਚ ਰਹਿੰਦਾ, ਝੁੱਗੀ ਪਾ ਕੇ ਕੋਈ ਲੰਘੇ ਮੁਸਾਫਿਰ ਆਏ ਗਏ ਨੂੰ ਪਾਣੀ ਪਿਲਾਉਂਦਾ, ਇੱਕ ਦਿਨ ਇੱਕ ਡੋਲਾ ਜਾ ਰਿਹਾ ਜਿਹਦੇ ਵਿੱਚ ਵਿਆਹੀ ਹੋਈ ਲੜਕੀ ਬੈਠੀ, ਤਾਂ ਡਾਕੂ ਪੈ ਗਏ, ਡੋਲਾ ਲੁੱਟਣ ਲੱਗੇ। ਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਿੰਘ ਸੂਰਮਾ, ਸਾਰੇ ਡੋਲਾ ਛੱਡ ਕੇ ਭੱਜ ਗਏ, ਡਾਕੂ ਲੁੱਟਣ ਲੱਗੇ, ਤਾਂ ਇਹਨੇ ਕੱਲਿਆਂ ਸਾਰਿਆਂ ਨਾਲ ਮੁਕਾਬਲਾ ਕੀਤਾ, ਡੋਲੇ ਨੂੰ ਵੀ ਲੁੱਟਣ ਤੋਂ ਬਚਾ ਲਿਆ ਤੇ ਲੜਕੀ ਨੂੰ ਵੀ ਅਮਨ ਅਮਾਨ ਲੈ ਕੇ ਸ਼ਹਿਰ ਵਿੱਚ ਪਹੁੰਚ ਗਿਆ। ਲੇਕਿਨ ਸਾਰੇ ਸਰੀਰ ਤੇ ਜ਼ਖਮਾਂ ਦੇ ਨਿਸ਼ਾਨ ਹੋ ਗਏ, ਥਾਂ ਥਾਂ ਤੇ ਘਾਓ ਪਏ ਹਨ ਤੇ ਰਸਤੇ ਵਿੱਚ ਆ ਕੇ ਡਿੱਗ ਪਿਆ ਤੇ ਮੂੰਹ ਵਿੱਚੋਂ ਕਹਿੰਦਾ, ਇੱਕ ਘੁੱਟ ਪਾਣੀ, ਇੱਕ ਘੁੱਟ ਪਾਣੀ। ਇੱਥੋਂ ਲੰਘ ਰਹੇ ਹਨ ਸੋਇਨਾ ਤੇ ਮੋਇਨਾ, ਜੋ ਵੈਸ਼ਨੋ ਮਤ ਦੇ ਦੰਪਤੀ ਹਨ। ਸੋਇਨਾ ਮੋਇਨਾ ਆ ਵੈਸ਼ਨੋ ਮਤ ਦੇ ਦੰਪਤੀ ਉੱਥੋਂ ਲੰਘ ਰਹੇ ਸਨ, ਕਿਉਂਕਿ ਇਹਨਾਂ ਦਾ ਨੇਮ ਸੀ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਆਪ ਇਸ਼ਨਾਨ ਕਰਨਾ ਤੇ ਫਿਰ ਗਾਗਰ ਲੈ ਕੇ ਨਦੀ ਤੇ ਜਾਣਾ, ਉੱਥੋਂ ਜਲ ਦੀ ਭਰ ਕੇ ਲਿਆਉਣਾ, ਠਾਕੁਰ ਨੂੰ ਇਸ਼ਨਾਨ ਕਰਾਉਣਾ। ਅੱਜ ਜਦੋਂ ਨਦੀ ਤੋਂ ਜਲ ਦੀ ਗਾਗਰ ਭਰ ਕੇ ਲਿਆ ਰਹੇ ਤੇ ਕੰਨਾਂ ਵਿੱਚ ਆਵਾਜ਼ ਪਈ, ਇੱਕ ਘੁੱਟ ਪਾਣੀ, ਇੱਕ ਘੁੱਟ ਪਾਣੀ। ਕੀ ਵੇਖਿਆ, ਕੋਈ ਜ਼ਖਮੀ ਹਾਲਤ ਵਿੱਚ ਆ ਤੜਪ ਰਿਹਾ ਤੇ ਮੁੱਖ ਵਿੱਚੋਂ ਕਹਿੰਦਾ, ਪਾਣੀ, ਸਾਡੇ ਕੋਲ ਪਾਣੀ ਹੈ, ਇਹ ਪਾਣੀ ਮੰਗ ਰਿਹਾ। ਤਾਂ ਇਹ ਮਨ ਵਿੱਚ ਆਇਆ, ਇਹ ਤਾਂ ਪੂਜਾ ਦਾ ਪਾਣੀ ਹੈ, ਠਾਕੁਰ ਨੂੰ ਇਸ਼ਨਾਨ ਕਰਾਉਣ ਦਾ ਪਾਣੀ ਹੈ, ਜੇ ਇਸ ਨੂੰ ਪਿਲਾ ਦਿੱਤਾ ਤਾਂ ਜੂਠਾ ਹੋ ਜਾਏਗਾ। ਸਾਧ ਸੰਗਤ ਬੋਲੋ ਸ੍ਰੀ। ਆਖਿਆ, ਤੂੰ ਭਾਈ ਕੁਝ ਦੇਰ ਠਹਿਰ, ਅਸੀਂ ਠਾਕੁਰ ਨੂੰ ਇਸ਼ਨਾਨ ਕਰਾ ਆਈਏ, ਫਿਰ ਆ ਕੇ ਤੈਨੂੰ ਪਾਣੀ ਪਿਲਾਉਂਦੇ ਹਾਂ। ਉਹ ਗੁਰੂ ਕਾ ਸਿੱਖ ਕਹਿਣ ਲੱਗਾ, ਇੱਕ ਪਾਸੇ ਤਾਂ ਠਾਕੁਰ ਨਾਲ ਏਡਾ ਪਿਆਰ ਕਰਨਾ ਤੇ ਦੂਸਰੇ ਪਾਸੇ ਉਹਦੇ ਬਣਾਏ ਹੋਏ ਬੰਦਿਆਂ ਨੂੰ ਪਾਣੀ ਤੱਕ ਨਾ ਦੇਣਾ। ਉਹ ਲੰਘ ਗਏ ਅੱਗੇ, ਪਾਣੀ ਨਾ ਪਿਲਾਇਆ ਤਾਂ ਸਿੱਖ ਨੇ ਜਾਉਂਦਿਆਂ ਇਹ ਮੂੰਹ ਚੋਂ ਬਚਨ ਆਖੇ, ਇੱਕ ਪਾਸੇ ਰੱਬ ਨਾਲ ਏਡਾ ਪਿਆਰ, ਠਾਕੁਰ ਨੂੰ ਇਸ਼ਨਾਨ ਕਰਾਉਣਾ, ਦੂਸਰੇ ਪਾਸੇ ਘੁੱਟ ਪਾਣੀ ਦਾ ਨਾ ਪਿਲਾਉਣਾ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਸਾਧ ਸੰਗਤ ਬੋਲੋ ਸ੍ਰੀ। ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਵਾਪਸ ਆਏ, ਠਾਕੁਰ ਨੂੰ ਇਸ਼ਨਾਨ ਕਰਾਇਆ, ਪੂਜਾ ਵਿੱਚ ਜੁੜੇ, ਵੀਣਾ ਚੁੱਕ ਕੇ ਕੀਰਤਨ ਆਰੰਭ ਕਰਨ ਲੱਗੇ। ਲੇਕਿਨ ਅੱਜ ਪੂਜਾ ਵਿੱਚ ਮਨ ਨਹੀਂ ਲੱਗਦਾ, ਬਾਰ ਬਾਰ ਆਵਾਜ਼ ਆਉਂਦੀ ਹੈ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਉਹ ਸਿੱਖ ਯਾਦ ਆਇਆ, ਪਾਣੀ ਲੈ ਕੇ ਜਦੋਂ ਉਸ ਥਾਂ ਤੇ ਪਹੁੰਚੇ, ਭੀੜ ਲੱਗੀ ਹੋਈ, ਉਹ ਜਿਹੜਾ ਸਿੱਖ ਸੀ ਤਦ ਤੱਕ ਉਹ ਪ੍ਰਾਣ ਤਿਆਗ ਚੁੱਕਾ ਸੀ। ਸਾਧ ਸੰਗਤ ਬੋਲੋ ਸ੍ਰੀ। ਪ੍ਰਾਣ ਛੱਡ ਗਿਆ, ਸਾਰੇ ਖੜੋਤੇ ਇਹੀ ਕਹਿ ਰਹੇ ਸਨ, ਇਹ ਧੰਨ ਗੁਰੂ ਗੋਬਿੰਦ ਸਿੰਘ ਦਾ ਸਿੱਖ ਸੀ, ਜਿਸ ਨੇ ਡੋਲਾ ਲੁੱਟਣ ਤੋਂ ਬਚਾਇਆ ਤੇ ਦੂਜਿਆਂ ਦੀ ਖਾਤਰ ਆਪਣੀ ਜਾਨ ਦੇ ਦਿੱਤੀ, ਤੇ ਆ ਵਿਚਾਰਾ ਘੁੱਟ ਪਾਣੀ ਦਾ ਮੰਗਦਾ ਚਲਾ ਗਿਆ, ਕਿਸੇ ਨੇ ਪਾਣੀ ਮੂੰਹ ਵਿੱਚ ਨਾ ਪਾਇਆ। ਤਾਂ ਇਹਨਾਂ ਦੋਨੋਂ ਦੇ ਕੰਨਾਂ ਵਿੱਚ ਆਵਾਜ਼ ਪਈ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ।
फिर इन्हां ने अरदास कीती कि हुण असीं की करिए, साडे कोल धन है, इहदे नाम दियां बाउलियां ला देने हां, खूह बना देंदे हां। खूह लाए, बाउलियां पुटाइयां, लेकिन अजे भी यही आवाज कन्नां विच गूंजदी है सिख दी कि जाओ तुहानूं ठाकुर दर्शन नहीं देणगे। सात संगत बोलो श्री वाहेगुरु। किसे ने आके स्रोत पाई सोइना मोइना नूं के धन गुरु गोबिंद सिंह सच्चे पातशाह इस पिंड विच आ रहे हैं, ते तुसी उना दे चरना ते टह के अपनियां पुलां बख्शा लो। आ गए पिंड दे दरवाजे बूहे ते खड़ो गए आके राह ते उपर सोइना ते मोइना जिथों धन गुरु गोबिंद सिंह पातशाह ने लंघना है। सवेरे ही आके खड़ो गए, नाले खड़ोते हैं, नाले ए तुकां पढ़ते हैं की

ਨਹੀਂ ਕਿਸੇ ਨੇ ਆ ਕੇ ਆਖਿਆ ਸੋਇਨਾ ਮੋਇਨਾ ਤੁਸੀਂ ਇੱਥੇ ਕਿਉਂ ਖੜੋਤੇ ਹੋ? ਆਖਿਆ ਇੱਥੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਲੰਘਣਾ, ਸਵੇਰੇ ਦੀ ਸ਼ਾਮ ਹੋ ਗਈ ਅਸੀਂ ਖੜੋਤੇ ਹਾਂ। ਤਾਂ ਗੁਰੂ ਕੇ ਸਿੱਖ ਨੇ ਆਖਿਆ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੂਸਰੇ ਰਸਤੇ ਤੋਂ ਆ ਕੇ ਨਗਰ ਵਿੱਚੋਂ ਤਾਂ ਹੋ ਕੇ ਵੀ ਚਲੇ ਗਏ। ਤਾਂ ਕੰਨਾਂ ਵਿੱਚ ਫਿਰ ਆਵਾਜ਼ ਗੂੰਜੀ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਸਾਧ ਸੰਗਤ ਬੋਲੋ ਸ੍ਰੀ ਘਰ ਆਏ ਨਾ ਨੀਂਦ ਪੈਂਦੀ ਹੈ ਨਾ ਚੈਨ ਆਉਂਦਾ ਹੈ, ਕੀ ਕਰੀਏ? ਤਾਂ ਕਿਸੇ ਗੁਰੂ ਕੇ ਸਿੱਖ ਨੇ ਸਰੋਤ ਪਾਈ, ਜੇ ਆਪਣੇ ਗੁਨਾਹ ਬਖਸ਼ਾਉਣੇ ਨੇ ਨਾ ਤਾਂ ਆਨੰਦਪੁਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾਓ। ਦੋਣੋ ਤੁਰ ਪਏ ਆਨੰਦਪੁਰ ਸਾਹਿਬ ਵੱਲ ਬੇਨਤੀ ਕਰਦੇ ਹੋਏ ਇਹ

ਆਏ ਜਦੋਂ ਆਨੰਦਪੁਰ ਸਾਹਿਬ ਦਰਬਾਰ ਵਿੱਚ ਨਹੀਂ ਗਏ, ਉੱਥੇ ਆਏ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸੋਹਣਾ ਬਾਗ ਸੀ ਤੇ ਬਾਗ ਦੀ ਸੇਵਾ ਕਰ ਰਿਹਾ ਭਾਈ ਕੇਸਰਾ ਸਿੰਘ। ਆ ਕੇ ਚਰਨਾਂ ਵਿੱਚ ਬੇਨਤੀ ਕੀਤੀ, ਭਾਈ ਸਾਹਿਬ ਕਿਰਪਾ ਕਰੋ, ਸਾਨੂੰ ਐਸਾ ਮਾਰਗ ਦੱਸੋ ਕਿ ਸਾਡੇ ਕੋਲ ਇੱਕ ਸਿੱਖ ਦੀ ਹੱਤਿਆ ਹੋ ਗਈ ਹੈ, ਜੋ ਪਾਣੀ ਮੰਗਦਾ ਮੰਗਦਾ ਚੱਲਿਆ ਗਿਆ, ਅਸੀਂ ਉਹਦੇ ਮੂੰਹ ਵਿੱਚ ਘੁੱਟ ਪਾਣੀ ਦਾ ਨਾ ਪਾਇਆ ਤੇ ਹੁਣ ਅਸੀਂ ਇਹ ਆਪਣੇ ਸਿਰ ਤੇ ਪਿਆ ਹੋਇਆ ਗੁਨਾਹ, ਸਾਡਾ ਕੀਤਾ ਹੋਇਆ ਪਾਪ ਕਿਵੇਂ ਬਖਸ਼ਿਆ ਜਾਵੇ ਤੇ ਸਾਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਹੋਣ। ਭਾਈ ਕੇਸਰਾ ਸਿੰਘ ਨੇ ਆਖਿਆ, ਤੁਸੀਂ ਇਸੇ ਬਾਗ ਦੀ ਸੇਵਾ ਕਰੋ, ਸਮਾਂ ਆਏਗਾ ਤੁਹਾਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਵੀ ਹੋਣ। ਭਾਈ ਕੇਸਰਾ ਸਿੰਘ ਰੋਜ਼ ਅੰਮ੍ਰਿਤ ਵੇਲੇ ਆ ਫੁੱਲਾਂ ਦੀ ਸੋਹਣਾ ਇੱਕ ਸੇਰਾ ਬਣਾ ਕੇ ਲਿਜਾਉਂਦਾ ਸੀ। ਉਹ ਸੇਰਾ ਮਾਤਾ ਜੀਤੋ ਜੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਰਬਾਰ ਵਿੱਚ ਆਉਂਦੇ ਸਨ ਤਾਂ ਉਹਨਾਂ ਦੇ ਗਲ ਵਿੱਚ ਪਾਇਆ ਕਰਦੇ ਸਨ। ਉਹ ਸੇਰਾ ਅੱਜ ਸੋਇਨਾ ਬੋਇਨਾ ਨੇ ਆਪਣੇ ਆਸੂਆਂ ਦੇ ਨਾਲ ਪਰੋਇਆ, ਤਿਆਰ ਕੀਤਾ, ਆਖਿਆ ਭਾਈ ਕੇਸਰਾ ਸਿੰਘ ਲੈ ਜਾ ਸਾਡੀ ਬੇਨਤੀ ਤੇ ਪਾਤਸ਼ਾਹ ਨੂੰ ਕਹੀ ਸਾਡੇ ਵਾਸਤੇ ਕੀ ਹੁਕਮ ਹੈ। ਜਦੋਂ ਭਾਈ ਕੇਸਰਾ ਸਿੰਘ ਸੇਰਾ ਲੈ ਕੇ ਆਇਆ, ਐਸੇ ਪਿਆਰ ਨਾਲ ਗੁੱਦਿਆ ਹੋਇਆ ਸੇਰਾ ਜਿਸ ਦੇ ਇੱਕ ਇੱਕ ਫੁੱਲ ਤੇ ਸੋਇਨਾ ਮੋਇਨਾ ਨੇ ਪਤਾ ਨੀ ਕਿਤਨੇ ਕਿਤਨੇ ਅਥਰੂ ਡੇਗੇ ਹਨ। ਜਦੋਂ ਮਾਤਾ ਜੀਤੋ ਜੀ ਨੂੰ ਲਿਆ ਦਿੱਤਾ, ਜੋ ਧੰਨ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਦੇ ਸੁਪਤਨੀ ਸਨ, ਲਓ ਮਾਤਾ ਜੀ। ਮਾਤਾ ਜੀ ਕਹਿਣ ਲੱਗੇ, ਭਾਈ ਕੇਸਰਾ ਸਿੰਘ ਅੱਜ ਬੜੇ ਪਿਆਰ ਨਾਲ ਸੇਰਾ ਗੁੱਦਿਆ, ਏਡਾ ਸੋਹਣਾ ਸੇਰਾ। ਆਖਿਆ ਇਹ ਮੈਂ ਨਹੀਂ ਗੁੱਦਿਆ, ਇਹ ਕੋਈ ਦੋ ਸੋਇਨਾ ਤੇ ਮੋਇਨਾ ਦਨਪਤੀ ਆਏ ਹਨ, ਇਹ ਉਹਨਾਂ ਗੁੱਦਿਆ, ਤਾਂ ਹੀ ਇਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆ ਗਏ। ਮਾਤਾ ਜੀਤੋ ਜੀ ਨੇ ਸੇਰਾ ਸਾਹਿਬ ਜੀ ਦੇ ਗਲ ਵਿੱਚ ਜਦੋਂ ਪਾਇਆ, ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ, ਭਾਈ ਕੇਸਰਾ ਸਿੰਘ ਆ ਬੇਸ਼ੱਕ ਉਹਨਾਂ ਨੂੰ ਜਾ ਕੇ ਕਹਿ ਦੇ ਸੋਇਨਾ ਮੋਇਨਾ ਨੂੰ ਬਾਗ ਦੀ ਸੇਵਾ ਜ਼ਰੂਰ ਕਰਨ, ਲੇਕਿਨ ਜਦੋਂ ਅਸੀਂ ਬਾਗ ਵਿੱਚ ਆਈਏ ਤਾਂ ਸਾਡੇ ਮੱਥੇ ਨਾ ਲੱਗਣ। ਸਾਧ ਸੰਗਤ ਬੋਲੋ ਸ੍ਰੀ, ਕਿਉਂਕਿ ਸਾਡੇ ਸਿੱਖ ਨੇ ਵਚਨ ਕੀਤਾ ਕਿ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਵਾਪਸ ਆਇਆ ਭਾਈ ਕੇਸਰਾ ਸਿੰਘ, ਮਨ ਬੜਾ ਉਦਾਸ ਹੈ। ਸੋਇਨਾ ਮੋਇਨਾ ਸਮਝ ਗਏ ਕਿ ਅਜੇ ਹੁਕਮ ਨਹੀਂ ਮਿਲਿਆ। ਰੋਜ਼ ਨਾਮ ਜਪਦੇ

ਸੱਤਵੀਂ ਦਾ ਦਿਨ ਨੇੜੇ ਨੇੜੇ ਆ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਵਤਾਰ ਪੁਰਬ, ਸੋਇਨਾ ਮੋਇਨਾ ਨੇ ਸੋਹਣੇ ਫੁੱਲ ਤਿਆਰ ਕੀਤੇ ਕਿ ਜਾ ਕੇ ਸਾਹਿਬ ਜੀ ਦੇ ਚਰਨਾਂ ਵਿੱਚ ਭੇਟਾ ਕਰਕੇ ਗੁਲਦਸਤਾ ਬਣਾ ਕੇ ਸੋਹਣਾ ਭੇਜਾਂਗੇ। ਇੱਕ ਦਿਨ ਵਿੱਚ ਰਹਿ ਗਈ, ਅਗਲੇ ਦਿਨ ਪੋਹ ਸੱਤਵੀਂ ਦਾ ਦਿਨ ਸੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਆਗਮਨ ਦਾ, ਪ੍ਰਕਾਸ਼ ਉਤਸਵ ਦਾ। ਤਾਂ ਹੀ ਰਾਤ ਇੱਕ ਰੋੜਾ ਜਲਾਲੀ ਕਰਕੇ ਫਕੀਰ ਆਇਆ, ਉਸਨੇ ਸਾਰੀ ਕਿਆਰੀਆਂ ਵਿੱਚੋਂ ਫੁੱਲ ਤੋੜ ਕੇ ਲੈ ਜਾਣ ਲੱਗਾ। ਸੋਇਨਾ ਮੋਇਨਾ ਨੇ ਜਦੋਂ ਇਹ ਵੇਖਿਆ ਤੇ ਚਰਨ ਪਕੜ ਲਏ, ਆਖਿਆ ਇਹ ਫੁੱਲ ਤੇਰੇ ਵਾਸਤੇ ਨੇ, ਇਹ ਫੁੱਲ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਾਸਤੇ ਸਜਾ ਕੇ ਰੱਖੇ। ਤਾਂ ਉਹ ਕਹਿਣ ਲੱਗਾ, ਜੇ ਮੈਨੂੰ ਫੁੱਲ ਨਾ ਦਿਓਗੇ ਤਾਂ ਮੈਂ ਤੁਹਾਨੂੰ ਸ਼ਰਾਪ ਦੇ ਕੇ ਜਾਵਾਂਗਾ। ਕੰਬ ਗਏ, ਗਸ਼ ਖਾ ਕੇ ਦੋਣੋ ਡਿੱਗ ਪਏ। ਸਰਦੀਆਂ ਦੀ ਰੁੱਤ ਹੈ, ਦੋਣੋ ਦੀ ਲੋਥਾਂ ਬਾਗ ਵਿੱਚ ਪਈਆਂ। ਜਦੋਂ ਸਵੇਰੇ ਰੋੜਾ ਜਲਾਲੀ ਫਕੀਰ ਫੁੱਲਾਂ ਲੈ ਕੇ ਗੁਲਦਸਤਾ ਬਣਾ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਿਆ, ਅੱਜ ਪਉ ਸੱਤਵੀਂ ਦਾ ਦਿਨ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਨਮ ਦਿਨ। ਸਾਰੇ ਪੇਟਾਵਾਂ ਲਿਆ ਰਹੇ, ਜਦੋਂ ਰੋੜਾ ਜਲਾਲੀ ਨੇ ਫੁੱਲ ਰੱਖੇ ਅੱਗੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤਰਬਕ ਕੇ ਉੱਠ ਪਏ। ਆਖਿਆ, ਉਹ ਰੋੜਾ ਜਲਾਲੀ, ਤੂੰ ਰੋੜਾ ਜਲਾਲੀ ਨਹੀਂ, ਤੂੰ ਰੋੜਾ ਪਲਾਲੀ ਹੈ। ਤੂੰ ਇਹ ਫੁੱਲ ਨਹੀਂ ਤੋੜ ਕੇ ਲਿਆਇਆ ਬਾਗ ਵਿੱਚੋਂ, ਗੁਰੂ ਨਾਨਕ ਦੇ ਚਰਨਾਂ ਵਿੱਚੋਂ ਦੋ ਰੂਹਾਂ ਨੂੰ ਤੋੜ ਕੇ ਲਿਆਇਆ। ਸਾਹਿਬ ਜੀ ਉੱਠੇ, ਆਏ ਉਸ ਥਾਂ ਤੇ ਜਿੱਥੇ ਸੋਇਨਾ ਤੇ ਮੋਇਨਾ ਬੇਸੁਰਤ ਹੋ ਕੇ ਪੈਣ, ਦੋਣੋ ਦੀ ਲੋਥਾਂ ਪਈਆਂ। ਸਾਹਿਬ ਜੀ ਦੇ ਨਾਲ ਸਾਰੀਆਂ ਸੰਗਤਾਂ ਬਾਗ ਵਿੱਚ ਆ ਗਈਆਂ। ਸਾਹਿਬ ਜੀ ਉੱਥੇ ਹੀ ਧਰਤੀ ਤੇ ਬਹਿ ਗਏ, ਇੱਕ ਗੋਡੇ ਤੇ ਸੋਹਣਾ ਸੋਇਨਿਆਂ ਦਾ ਸਿਰ ਰੱਖਿਆ, ਇੱਕ ਗੋਡੇ ਤੇ ਮੋਇਨਾ ਦਾ। ਭਾਈ ਦਇਆ ਸਿੰਘ ਜੀ ਪਾਤਸ਼ਾਹ, ਜਲ ਲਿਆਓ। ਜਲ ਦੇ ਛੱਟੇ ਦਿੱਤੇ, ਦੋਣੋ ਨੇ ਨੇਤਰ ਖੋਲੇ, ਕੀ ਵੇਖਿਆ? ਸਾਡਾ ਸਿਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੋਦ ਵਿੱਚ ਹੈ। ਸਾਧ ਸੰਗਤ ਬੋਲੋ ਸ੍ਰੀ। ਆਖਿਆ, ਸੁਪਨਾ ਹੈ ਕਿ ਸੱਚ? ਸਾਹਿਬ ਜੀ ਕਹਿਣ ਲੱਗੇ, ਸੱਚ ਹੈ। ਅੱਜ ਤੁਹਾਡੇ ਪਿਆਰ ਦੇ ਸਦਕੇ ਮੇਰੇ ਸਿੱਖ ਨੇ ਵੀ ਤੁਹਾਨੂੰ ਬਖਸ਼ਿਆ ਔਰ ਮੈਂ ਵੀ ਤੁਹਾਨੂੰ ਬਖਸ਼ਿਆ। ਆਓ, ਅੱਜ ਅਸੀਂ ਆਪਣਾ ਇਹ ਪੋਹ ਸੱਤਵੀਂ ਦਾ ਪੁਰਬ ਤੁਹਾਡੀ ਝੁੱਗੀ ਵਿੱਚ ਹੀ ਮਨਾਵਾਂਗੇ। ਝੁੱਗੀ ਵਿੱਚ ਲੈ ਗਏ, ਸਾਹਿਬ ਜੀ ਬਹਿ ਗਏ, ਸਾਰੀਆਂ ਸੰਗਤਾਂ ਉੱਥੇ ਹੀ ਆ ਗਈਆਂ। ਸਾਹਿਬ ਜੀ ਨੇ ਆਖਿਆ, ਉਹ ਐਡੇ ਪਿਆਰ ਨਾਲ ਸਾਨੂੰ ਯਾਦ ਕਰਦੇ ਸੋ, ਸ਼ਬਦ ਸੁਣਾਉਂਦੇ ਸੋ, ਹੁਣ ਅਸੀਂ ਆਏ ਹਾਂ, ਹੁਣ ਵੀ ਤਾਂ ਸੁਣਾਓ। ਦੋਣੋ ਨੇ ਫਿਰ ਉਹ ਸ਼ਬਦ ਗਾਵਿਆ। ਅੱਜ ਮਨ ਦੀਆਂ ਲੋਚਾਵਾਂ ਪੂਰਨ ਹੋ ਗਈਆਂ, ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਤੱਖ ਦਰਸ਼ਨ ਹੋ ਰਹੇ। ਸਾਧ ਸੰਗਤ ਬੋਲੋ ਸ੍ਰੀ। ਆ ਕਿਹੜਾ ਪਿਆਰ ਕਿਤੇ ਸਾਡੇ ਮਨ ਵਿੱਚ ਵੀ ਆ ਜਾਵੇ, ਸਾਡਾ ਵੀ ਮਨ ਔਰ ਰਸਨਾ ਇੱਕ ਹੋ ਕੇ ਇਹ ਅੱਖਰ ਆਖੇ, ਤਾਂ ਫਿਰ ਗੁਰੂ ਦੂਰ ਨਹੀਂ ਹੈ। ਬੁਲਿਆ ਸਾਈਂ ਤੇ ਤੋਂ ਵੱਖ ਨਾ, ਫਰਕ ਵੀ ਵਿੱਚੋਂ ਕੱਖ ਨਾ, ਪਰ ਵੇਖਣ ਵਾਲੀ ਅੱਖ ਨਾ। ਆਓ ਕਰੀਏ ਬੇਨਤੀ, ਮਨ ਹਿਰਦਾ ਔਰ ਰਸਨਾ ਇੱਕ ਹੋ ਕੇ ਇਹ ਪੁਕਾਰੇ ਕੀ। ਆਓ ਪਿਆਰ

ਕੇ ਮਸਤਕ ਹਾਥ ਗੁਰ ਧਰੈ ਸੋ ਦਾਸ ਅੰਦੇਸਾ ਕਾਹੇ ਕਰੈ ਜਨਮ ਮਰਨ ਕੀ ਚੁੱਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਪੂਰੇ ਗੁਰ

ਅਠਾਰਾਂ ਕਿਵਨ ਕਿ ਨਹੀਂ ਨਿਵਲ ਭੋਯੰਗਮ ਸਾਧੇ ਮੋਹੇ ਦੀਨ ਹਰ ਹਰ ਆਰਾਧੇ ਤੇਰਾ ਭਰੋਸਾ ਪਿਆਰੇ ਆਨ ਨ ਜਾਣਾ ਵੇਸਾ ਕਿ ਨਹੀਂ ਗ੍ਰਹਿ ਤਜ ਵਣ ਖੰਡ ਪਾਇਆ ਕਿ ਨਹੀਂ ਮੋਨ ਅਵਧੂਤ ਸਦਾਇਆ ਕੋਈ ਕਹਿ ਤੋ ਅਨੰਦ ਭਗਵਤੀ ਮੋਹੇ ਦੀਨ ਹਰ ਹਰ ਓਟ ਲੀਤੀ।

ਕਿੰਨੀ ਪਿਆਰ ਵਾਲੀ ਕੀ ਪਿਆਸੀ ਗੁਰੂ ਨੇ ਦਰਸ਼ਨਾਂ ਦੀ ਨਾਸ ਪਈ ਮਿਲੀ ਆਪਾਂ ਵੀ ਇਹਨਾਂ ਦੇ ਨਾਲ ਮਿਲ ਕੇ ਪੜੀ ਕੀ ਪਤਾ ਕਿ ਅੱਜ ਇਹਨਾਂ ਦੀਆਂ ਲੋਕਾਂ ਪੂਰੀਆਂ ਹੋ ਜਾਣੀਆਂ ਅਜੇ ਦੀ ਮੁਕਤੀ ਕੋਈ ਵੱਡੀ ਗੱਲ ਤਾਂ ਪਿਆਰ ਨਾਲ ਇਹਨੇ ਸਿਰ ਪਿੱਛੇ

جس سکھ نے من جوڑ کے ارداس کی ہے وہی ارداس گرو ضرور من ارداس اسی کئی بار ارداس کرتے ہیں پوری نہیں ہوتی یہ کارن کی ارداس کرنے واسطے بھی تھوڑی جی سوچی تھی ارداس کر رہے تین چیزوں کا خیال رکھنا پہنا پہلی چیز تھا ارداس کرنے ویلے یہ سوچنا ہے کہ میری ارداس جائز ہے کہ نجائز کیونکہ نجائز ارداس نہیں ہو کیونکہ ارداس چور بھی کر ارداس جہی ہے چور بھی کرتا ہے ویلی آدمی بھی ارداس کر ارداس جائز نہیں ہے پہلی چیز آپ ارداس جائز ہو دوسری چیز من دند یہ پور تو سونا چاہیے کہ جس گرو کے میں ارداس کر رہا ہوں وہ میری ارداس سن رہے ہیں تیسرا من دند دل وشواس ہونا چاہیے ہے کہ منا میری ارداس بھی جائز گرو بھی سن رہا ہے پر دل وشواس کے پوری بھی ضرور ہے کتنے چیزیں جس سے مل جان گیا وہ ارداس ضرور نہیں چاہیے ارداس بھی جائز یہ بھی من خیال ہے گرو جاگ بھی جو ہے سن لے کہ من کے اندر اتنی کمزوری ہے نا منا پتا نہیں ارداس پوری ہوگی یا نہ ہوگی تب ہی نہیں ہو کیونکہ تھوڑا جہا کچھ فرق پی گیا تھوڑا جہا رت پی گئی نا نک جس طرح مہاراجا رنجیت سنگھ یہ پور اسٹیپ جرنیلا نے کیا سی کہ شیر پنجاب پانی بڑا اتھا ہے اٹن والا نہیں پر مہاراجا رنجیت سنگھ نے کیا ٹھیک میں اس کو ضرور پار کرا دھیان دو تو ادھر اٹک وچوں بھی پانی وچوں بھی آواز آئی کہ اے رنجیت سنگھ کدھر غلطی کر کے میرے پیر نہ پا دیں میرا نام ہی اس کا میرے کسی نے نہیں اٹکایا مہاراجا رنجیت سنگھ کلگی دھر پاتشاہ جی نے سکھ نے کیا کہ ایسک جی تیرا نام اٹکا تینوں کسی نے نہیں اٹکایا تو آج تک مینو بھی کسی نے نہیں اٹکایا کوئی سنگھ کلگی دھر کی بخش دوارا جہے پاسے گیا فتح ملی ہے ارداس کی بےت پانی تو ساری سنگت اے کلگیدر پاتشاہ میں بھی تیرا راج بھی تیرا تے تیرے حکم وچ ہی پانی چل رہا ہے پیر چلے لکھ دے بخش چلو ارداس کر کے جرنیلا نے روکے اور مہاراجا رنجیت سنگھ ارداس دے اتنے پورن فیت سی وشواس سی تھوڑے کو ماری دی جس نے پانی چھپایا اور جہی ساس سنگت ارداس نے سڑکے گرو نے بخش کی پانی اتنا نیما ہو گیا کہ مہاراجا رنجیت سنگھ کے چرنوں میں چھو کے بڑے سنے کرا گنا کی گاؤں سنے سیخ پیر بادشاہ سنے اندھے پاوے رہا سنے آس ہو گیا ارداس جائز ہو ایک میری داس کلکتے گیا جس طرح اتنے کیرتن کا پرواہ چل رہا انڈیا تاری بخش دوارا گرو کی سنگت تیار کر دیا انڈیا بھی پروگرام ریڈیو سے بھی ٹیلی ویژن سے بھی چلتے رہے تو کلکتے گئے پھر دو ٹائم کا کیرتن جس طرح اتنے بخش کیرتن دو ویلے کا بابا جی کہتے سر روٹی دو ویلے کھانے ہاں یہ بھوجن بھی دو ویلے چاہیے
ਇੱਕ ਡਾਕਟਰ ਸਾਹਿਬ ਸਨ, ਉਹ ਕਹਿਣ ਲੱਗੇ ਭਾਈ ਸਾਹਿਬ ਅਸੀਂ ਅਖੰਡ ਪਾਠ ਰਖਾਉਣੇ ਤੇ ਭੋਗ ਵਾਲੇ ਵੀ ਕੀਰਤਨ ਤੁਸੀਂ ਕਰੇ। ਪਹਿਲੀ ਸਾਹਿਬ ਸੰਗਤ ਭੋਗ ਵਾਲੇ ਦਿਨ ਉਹਨਾਂ ਦੇ ਘਰ ਪਹੁੰਚੇ, ਮੰਨੇ ਪਰਮੰਨੇ ਡਾਕਟਰ ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਸਰੂਪ ਪਿਆ ਤੇ ਡਾਕਟਰ ਸਾਹਿਬ ਨੇ ਦਾਸ ਨੂੰ ਕਹਿਣ ਲੱਗੇ ਭਾਈ ਸਾਹਿਬ ਅਰਦਾਸ ਤੁਸੀਂ ਕਰ। ਦਾਸ ਨੇ ਕਿਹਾ ਵੀ ਮੈਨੂੰ ਤਾਂ ਅਰਦਾਸ ਆਪਦੀ ਨਹੀਂ, ਕਿਸੇ ਹੋਰ ਗੁਰਸਿੱਖ ਨੂੰ ਹੁਕਮ ਕਰੋ। ਕਹਿਣ ਲੱਗੇ ਨੀ ਤੁਹਾਡੇ ਕੋਲ ਕਰਾਣੀ। ਸਤ ਬਚਨ ਨਾਲ ਹੀ ਕਹਿਣ ਲੱਗੇ ਵੀ ਅਰਦਾਸ ਕਰੋ ਵੀ ਮੇਰੀ ਦੁਕਾਨ ਚੰਗੀ ਚੱਲੇ। ਮੈਂ ਸੋਚਿਆ ਵੀ ਦੁਕਾਨ ਚੰਗੀ ਚੱਲੇ, ਡਾਕਟਰ ਦੀ ਦੁਕਾਨ ਤਾਂ ਉਹ ਚੰਗੀ ਚੱਲ ਸਕਦੀ ਜੇ ਮਰੀਜ਼ ਬਹੁਤ ਆਉਣਗੇ ਤਾਂ, ਤੇ ਮਰੀਜ਼ ਬਹੁਤ ਆਉਣਗੇ ਜੇ ਬਿਮਾਰੀ ਪੈਗੀ ਆਖੋ ਸ੍ਰੀ ਤਾਂ ਹੀ ਉਹ ਚੱਲ ਸਕੇ। ਮੈਂ ਕਿਹਾ ਡਾਕਟਰ ਸਾਹਿਬ ਇਹ ਕੀ ਅਰਦਾਸ? ਸਾਡੀ ਕਰ ਦੇ ਖੰਡ ਪਾਠ ਦੇ ਵਾਇਸੇ ਵਾਸਤੇ ਰੱਖਾ ਹੈ, ਲੰਗਰ ਵੀ ਇਸੇ ਵਾਸਤੇ ਕੀਤਾ। ਅਰਦਾਸ ਕਰੋ ਵੀ ਮੇਰੀ ਦੁਕਾਨ ਚੰਗੀ ਚੱਲ। ਮੈਂ ਕਿਹਾ ਇਹ ਅਰਦਾਸ ਕਰਨੀ ਹੈ ਕਿ ਪਲੇਗ ਪਾਣੀ ਹੈ ਆਖੋ ਸ੍ਰੀ ਵਾਜੀ? ਨਾਲ ਡਾਕਟਰ ਸਾਹਿਬ ਮੈਂ ਨਹੀਂ ਅਰਦਾਸ ਕਰ। ਮਹਾਰਾਜ ਭਾਈ ਸਾਹਿਬ ਇਹ ਕੀ ਕਰਨ ਲੱਗੇ ਹੋ? ਸੰਗਤ ਖੜੀ ਹੈ, ਤੁਸੀਂ ਕਿਰਪਾ ਕਰੋ। ਨਾਸ ਨੇ ਕਿਹਾ ਨਹੀਂ। ਡਾਕਟਰ ਕਹਿਣ ਲੱਗੇ ਪਾਠ ਤੋਂ ਇਸ ਵਾਸਤੇ ਰਖਾਇਆ ਸੀ। ਤੋ ਦਾਸ ਨੇ ਕਿਹਾ ਜੇ ਤੁਸੀਂ ਪਾਠ ਰਖਾਇਆ ਹੈ ਲੰਗਰ ਕਰ ਰਹੇ ਹੋ ਤਾਂ ਇਹ ਅਰਦਾਸ ਨਹੀਂ ਕਰਨੀ ਚਾਹੀਦੀ। ਕਹਿਣ ਲੱਗੇ ਹੋਰ ਕਿਹੜੀ ਕਰਨੀ ਚਾਹੀਦੀ? ਮੈਂ ਕਿਹਾ ਸਨ ਗੁਰੂ ਨਾਨਕ ਪਾਤਸ਼ਾਹ ਜੀ ਇਹ ਅਰਦਾਸ ਕਰਦੇ ਹਾਂ ਕਿ ਪਾਤਸ਼ਾਹ ਕਿਰਪਾ ਕਰੋ, ਡਾਕਟਰ ਸਾਹਿਬ ਉਹਨਾਂ ਦੇ ਹੱਥਾਂ ਸ਼ਫਾ ਬਖਸ਼ੋ, ਸਭ ਕੁਝ ਠੀਕ ਰਹੇ। ਸ਼ਫਾ ਹੋਏਗੀ ਤਾਂ ਮਰੀਜ਼ ਆਪਣੇ ਆਪ ਆਉਣਗੇ, ਆਪੇ ਤੋਂ ਕਰਦੇ ਨਹੀਂ ਵੀ ਅਸੀਂ ਬਿਮਾਰੀ ਵੱਲ ਸੀ ਅਰਦਾਸ ਕਰ। ਕਹਿਣ ਲੱਗੇ ਇਹ ਵੀ ਗਲਤੀ ਹੈ। ਮੇਰੇ ਕਹਿਣ ਦਾ ਮਤਲਬ ਇਹ ਅਸੀਂ ਅਰਦਾਸਾਂ ਵੀ ਓਪਰੀਆਂ ਦੀਆਂ ਕਰਨ ਲੱਗ ਗਏ ਨਹੀਂ। ਤਿੰਨ ਚੀਜ਼ਾਂ ਅਰਦਾਸ ਜੈਜ ਗੁਰੂ ਅਰਜਨ ਨਾਲ ਸੁਣ ਲਿਆ ਹੈ, ਪੂਰਨ ਵਿਸ਼ਵਾਸ ਹੋਵੇ ਅਰਦਾਸ ਵਿੱਤੀ ਕਦੇ ਨਾ ਹੋਵੇ ਜਨਕੀ ਅਰਦਾਸ। ਇਲੈਕਟਰ ਦੇ ਅੰਦਰ ਬਿਜਲੀ ਦੇ ਅੰਦਰ ਤਾਕਤ, ਹਰ ਇੱਕ ਵੈਰ ਦੇ ਅੰਦਰ ਤਾਕਤ, ਪਰ ਉਸਦੀ ਫਿਟਿੰਗ ਵਾਸਤੇ ਥੋੜੀ ਜਿਹੀ ਸੋਝੀ ਦੀ ਲੋੜ। ਆਪਣੇ ਆਪ ਫਿਟਿੰਗ ਕਰਾਂਗੇ ਕਿਧਰੇ ਹੱਥ ਲੱਗ ਜਾਏਗਾ, ਸ਼ਾਰਟ ਵੱਜੇ। ਜੇ ਸ਼ਾਰਟ ਵੱਜਦਾ ਹੈ ਤਾਂ ਇਹਦਾ ਕੀ ਬਿਜਲੀ ਗਲਤ ਹੈ, ਲਾਈਟ ਹੀ ਗਲਤ ਹੈ? ਨਹੀਂ, ਲਾਈਟ ਤੋਂ ਚੰਗੀ ਹੈ ਪਰ ਘੋੜਿਆ ਤੋਂ ਜ਼ਰਾ ਸਿੱਖਿਆ ਨਹੀਂ ਹੈ, ਇਸ ਕਰਕੇ ਸ਼ਾਰਟ ਵੱਜੀ। ਇਸੇ ਤਰ੍ਹਾਂ ਅਰਦਾਸ ਤੋਂ ਜਾਇਜ ਬਿਜਲੀ ਕਦੇ ਨਾ ਹੋਵੇ ਜਦਕਿ ਅਰਦਾਸ, ਪਰ ਜੇ ਤੈਨੂੰ ਜੇ ਜਾਂਚ ਨਹੀਂ ਆਈ ਤਾਂ ਜਾਂਚ ਸਿੱਖ ਲੈ। ਮਰਦੀ ਕਾਗਜ਼ ਪਰ ਇਹ ਨਹੀਂ ਵੀ ਅਰਦਾਸ ਕੀਤੀ ਪੂਰੀ ਨਹੀਂ ਹੋਈ ਤਾਂ ਕਹਿ ਦੀਏ ਗੁਰੂ ਨਹੀਂ ਸੁਣਦਾ ਤਾਕਤ ਨਹੀਂ। ਕਿਵੇਂ ਵੀ ਸਾਨੂੰ ਇਹ ਅਸ਼ਰਧਕਤਾ ਦਾ ਧੱਕਾ ਪੈਂਦਾ, ਜਿਸ ਤਰ੍ਹਾਂ ਸ਼ਾਰਟ ਪੈਂਦੀ ਹੈ ਧੱਕਾ ਪੈਂਦਾ ਨਾ ਡਿੱਗ ਪੈਂਦੀ। ਮੈਂ ਕਿਵੇਂ ਰਿਸ਼ਤਾ ਅਰਦਾਸ ਦੇ ਅੰਦਰ ਬੜੀ ਤਾਕਤ, ਸਿੱਖ ਦੇ ਕੋਲ ਵੱਡੀ ਦਾਤ ਹੀ ਅਰਦਾਸ। ਅਰਦਾਸ ਦੇ ਸਦਕੇ ਸਿੱਖ ਗੁਰੂ ਨਾਲ ਜੁੜ ਜਾਂਦਾ, ਗੁਰੂ ਨਾਲ ਕਨੈਕਸ਼ਨ ਹੋ ਜਾਂਦਾ, ਗੁਰੂ ਨਾਲ ਮਨ ਅਟੈਚ ਹੋ ਜਾਂਦਾ ਹੈ। ਤੀਵੇਂ ਸਾਧ ਨਿਵਾਰ ਮਹਾਰਾ ਦੁੱਖ ਅੰਤਾ ਸੁਖਰਾਸ ਤਾਂ ਤੋਂ ਵਿਘਨ ਨਾ ਕੋਲ ਲਾਗੇ ਜਾਂ ਪ੍ਰਭ ਆਗੇ। ਗੰਗਾ ਜੀ ਵੇਖੋ ਨਾ ਕਿਹਦੇ ਪਿਆਰ ਨਾਲ ਅਰਦਾਸ ਕਰੀਏ ਗੁਰੂ ਦੀ ਸੰਗਤ। ਮਾਤਾ ਗੰਗਾ ਜੀ ਸੁਣਦੇ ਹਨ ਤੇ ਪਿਆਰ ਵਾਲਿਆਂ ਦੀਆਂ ਮਾਤਾ ਸੁਣ ਕੇ ਅੱਖਾਂ ਸੰਗਤ ਪੜ ਰਹੀ ਹੈ।

سیمولیٹر تقریباً کافی 8-9 میل ہے سیمولیٹر. بڑا پاری دیوان سجیا راتی امرت کیرتن ہے امرت ویلے تھے سی تو یہ شبد کیونکہ پورماشی تو دوسرے دن یہ جڑا شبد ہے گرمت ہرے گریبی آئے ہاں کس کول کم آیا گرمت ہرے گریبی آئے ہوں بھی پڑھیا تو بھائی صاحب بھائی سنتا سنگھ جی راگی اتنے ہوتے سن بابیا نے تین جس طرح اج کل بھائی صاحب بھائی کھیر سنگھ جی جنہوں نے ساری آج بھی گرو باہر نہیں جانے کیونکہ جنہوں نے مالک کے در سے ڈیوٹی انہوں نے باہر جانا ٹائم ہی نہیں ہے حاضر ناظر گرو نانک جان کے سری گرنتھ صاحب جی کو پیاری ساتھ ایک منٹ نہیں پچھو ایک منٹ. ایک دن کا ذکر ہے سردی بڑی سی ایک راگی پچھڑ گیا دو تین میں بابا جی نے امرت ویلے تارنا کی تھی کہ آؤ پیارے آ گرو نانک نے تیری امید کرنی ہے کہ سکھ نے گرو نانک کی امید ایک نہ بھریا گر کر دھو سہ جاگے ہوں اس پر پوا یہ کیوں کنت پیاری ہوا سہ جاگے ہوں اس پر گرو نانک جاگتا پہ ہے گرو نانک ڈیگتا پہ ہے ٹائم نال پہنچے گرو کے در سے حاضری لگ جائے گرو کی بخش مل جائے تین منٹ کوئی تھوڑے ہوتے تینوں منٹوں پتا نہیں کتنا پاڑا پی جا ہے پڑھنا بھائی سنتا سنگا نے شوق پڑیا گروت ہرے گریبی آ بڑا ہسیا سنگت نے چونک کے پڑھیا اتنا اثر ہوا راج ماتا جی نے من سے یہ سنگت میں چوٹ کے تے باہر سال سنگت دے اپنے دوپٹے نال جوڑے چڑھ گئے گروت ہرے گری اتنی نمرتا شبد کے اندر سدھی شبد کو جو جو پڑھو گے شبد کا من سے اثر شبد کے اندر گرو ہے گرو کے شبد میں فرق نہیں شبد ہی گرو کا فرق ہے. انہوں نے پوک پایا سیوکا نو حکم ہوا شبد پڑھ اور جس ویل بازیاں پہ بیٹھے امرت ویلا سی تو شبد شروع کیتا کوئی آن ملاوے میرا پریتم پیارا ہاں کس پہ آگ بچائیں درسن ہر دیکھن کی کرپا کرے تو سدگر میلے ہر ہر نام تہائی جے سکھ دے تا تجھے ارادی دکھ بھی تجھے تہائی جے پک دے تھی تیرا جاد کچھ سکھ منائی تن من کاٹ کاٹ سب ارپی وچ اگنی آگ جلائی پکھا پھیری پانی تو جو دے تو اس لیے یہ پنکتی پڑی سما بڑا ٹکیا ہے بابا جی براجن لگا کے دیں راج لگا کے جڑ جانا اکال پور برادر رکھ دیتی کہنے لگے راگی سنگھ جی کی پڑھے ہے اچھا پکھا پھیری پانی ٹوا جو دے سو بابا جی کہنے لگے کدے پکھا پھیرے آخوستری ہوئے کدے سات سنگت واسطے پانی ٹوئے ایڈا وا سوال ایڈا وا کوشچن ہار کے بےنتی کی بابا جی اِسی تو پنتیاں بڑھوا بابا جی کہنے لگے پھر تھی سانو اپدیش نہیں کر سکتے جی امل نہیں کیتا بھائی جی سانو اپدیش نہیں کر باجی تو اٹھا لاہور تو سنگت ساڈے پیار والے کئی آئے منہ بڑا بڑی حیرانی ہوئی سنگت میں بابا جی نے تاڑنا کر دیتی باہر نکلے تو استاد سمپورن سنگوری ہوں سن دلی سے بڑے گرو بڑا میٹھا جیون باہر آئے ہس کے کہنے لگے کابرو نہ کیونکہ مہاپرشان نے تاڑنا بھی تاڑنا کابرنا نہیں چاہیے جی ماسٹر ٹیچر کسی ویلے اسٹوڈنٹ بچے نو تاڑنا ہے انہیں کوئی وید روکتا نہیں ہوتی نرام بچے دے کھڑے واسطے ماتا پتا جی کسی ویلے بچے نو کچھ کہہ دیں گے اور ماتا پتا کا سوارتھ نہیں ہوتا ماتا پتا کی اچھا ہوتی ہے کہ میرا بچہ ہمیشہ چڑھی حتم رہے کامیاب ہو جائے جی کسی ویلے ماں پت نو کہہ دے دی ہے پت مر جا بابا جی کہتے سر پتر تو نہیں کہتی وہ بری
ਕਹਿੰਦੀ ਹੈ ਕਿ ਮੇਰਾ ਪੁੱਤ ਜੁਗੋ ਜੁਗੋ। ਤੋ ਮਹਾਂਪੁਰਸ਼ਾਂ ਦੀ ਤਾੜ ਨਹੀਂ, ਬਾਬਾ ਗੁਰੂ ਸਿੰਘ ਜੀ ਮਹਾਰਾਜ ਤਾੜਨਾ ਬੜੀ ਪਿਆਰ ਵੀ ਕਰਦੇ ਸਨ ਪਰ ਤਾੜ। ਬਾਬਾ ਜੀ ਕਹਿੰਦੇ ਸਨ ਸਾਰੇ ਮਹਾਂਪੁਰਸ਼ ਚੰਗੇ ਰਹੇ ਪਰ ਤਾੜਨਾ ਦਾ ਪਦਾਰਥ ਤੁਹਾਨੂੰ ਸ਼ਾਇਦ ਹੀ ਕਦੋਂ ਮਿਲੇ, ਪਰ ਤਾੜਨਾ ਵਿੱਚ ਤਾੜਨਾ। ਸੋਚਿਆ ਕੀ ਕਰੀਏ, ਸਾਸ ਪੁਰਸ਼ ਕਹਿਣ ਲੱਗੇ ਥੋੜਾ ਜਿਹਾ ਉਪਰਾਲਾ ਕਰੋ। ਸੋਚਿਆ ਵੀ ਪੱਖੇ ਦੀ ਤਾਂ ਇੱਥੇ ਲੋੜ ਨਹੀਂ, ਬੜੀ ਠੰਡ ਸੀ। ਖਿਆਲ ਆਇਆ ਫਿਰ ਪਾਣੀ ਧੋਈ, ਉਹ ਪਾਣੀ ਦਾ ਜਿਸੇ ਨੇ ਖਿਆਲ ਬਣਿਆ ਤੋਂ ਨਾਲ ਹੀ ਸੋਚਿਆ ਉੱਥੋਂ ਤਕਰੀਬਨ ਅੱਧਾ ਮੀਲ ਇੱਥੇ ਚਸ਼ਮਾ ਸੀ, ਕਿੱਥੋਂ ਪਾਣੀ ਭਰੋ। ਇਹ ਸੋਚਿਆ ਚਲੋ ਮੰਨਾਂ ਮਹਾਂਪੁਰਸ਼ਾਂ ਦੀ ਪ੍ਰਸੰਨਤਾ ਨੇ। ਉਹ ਸੰਤ ਮਹਾਰਾਜ ਸੰਤ ਸੁਜਾਨ ਸਿੰਘ ਜੀ ਸੇਵ ਦੇ ਸਾਧ ਸੰਤ 20 ਸਾਲ ਦੀ ਸੰਗਤ ਉਹਨਾਂ ਦੀ ਬਖਸ਼ ਕੀਰਤਨ ਤੁਹਾਡੇ ਵਿੱਚੋਂ ਕਈਆਂ ਨੇ ਉਹਨਾਂ ਦਾ ਸੁਣਿਆ ਹੋਵੇਗਾ, ਤੇ ਜੋ ਉਹਨਾਂ ਦੇ ਕੀਰਤਨ ਵਿੱਚ ਆ ਜਾਂਦਾ ਸੀ ਤੇ ਉੱਠਣ ਦੀ ਹਿੰਮਤ ਹੀ ਨਹੀਂ। ਇਹ ਵੀ ਬਖਸ਼ਿਸ਼ ਹੈ, ਬੜੇ ਗੁਣੀ ਸਨ, ਸਿਰਫ ਸੰਤ ਹੀ ਨਹੀਂ ਸਨ ਨਾਲੇ ਵਿਦਵਾਨ ਵੀ ਸਨ। ਕਲਾਸੀਕਲ ਦੇ ਬੜੇ ਮਾਹਿਰ, ਬੜੇ ਬੜੇ ਮੁਸਲਮਾਨ ਉਹਨਾਂ ਨੂੰ ਮੰਨਦੇ ਸਨ ਗਵੀ। ਉਹਨਾਂ ਦੇ ਪਿਤਾ ਜੀ ਭਾਈ ਸਾਹਿਬ ਭਾਈ ਗਿਆਨ ਸਿੰਘ ਜੀ ਜੋੜੀ ਵਾਲਾ ਸਿੰਘ ਤੇ ਦਾਸ ਚਾਹ, ਅਸੀਂ ਕੀ ਕੀਤਾ ਸਿਰ ਦੇ ਉੱਤੇ ਟੀਮ ਚੁੱਕ ਲੈ ਜਿਹੜੇ 17-17 ਸੇਰ ਦੇ ਕਰਸਤਰ ਹੁੰਦੇ। ਚਲੋ ਪਾਣੀ ਵੀ ਤੁਰ ਪੈ ਚਸ਼ਮੇ ਤੇ ਪਹੁੰਚੇ, ਪਾਣੀ ਭਰ ਲਿਆ, ਚੜ੍ਹਾਈ ਚੜ੍ਹਨੀ ਸ਼ੁਰੂ ਕਰ ਦਿੱਤੀ। ਚੜ੍ਹਾਈ ਬੜੀ ਜ਼ਬਰਦਸਤੀ, ਸਰੀਰ ਪਸੀਨਾ ਪਸੀਨਾ, ਪਾਣੀ ਕੱਪੜਿਆਂ ਤੇ ਡੁੱਲਦਾ ਜਾਏ, ਬੜਾ ਸਾਹ ਚੜ੍ਹੇ। ਆਖਿਰਕਾਰ ਜਿਸ ਵੇਲੇ ਉੱਪਰ ਪਹੁੰਚੇ ਤਾਂ ਅੱਗੇ ਬਾਬਾ ਜੀ ਨਿਤਨੇਮ ਕਰਕੇ 10 ਵਜੇ ਬਾਹਰ ਨਿਕਲਦੇ ਸਨ। ਹੱਥ ਵਿੱਚ ਸੋਟੀ ਚਿੱਟੇ ਗੁਰੂ ਵਰਗੇ ਬਸਤਰ ਪਾਏ ਹੋਏ, ਚਿੱਟਾ ਦਾਰਾ ਮਸਤ ਤੇ ਕੋਈ ਦੂਰ ਸੀ ਰੱਬੀ ਟਹਿਲ ਦੂਰੋਂ ਵੇਖਿਆ, ਇਸ਼ਾਰਾ ਕੀਤਾ, ਕੋਲ ਗਏ। ਜਿਸ ਵੇਲੇ ਟੀਮ ਰੱਖੇ ਪਾਣੀ ਨਹੀਂ, ਨਮਸਕਾਰ ਕੀਤੀ, ਬਾਬਾ ਜੀ ਮੁਸਕਰਾ ਪਏ, ਕਹਿਣ ਲੱਗੇ ਥੱਕ ਗਏ ਹੋ ਉਹਦੇ ਨਹੀਂ ਪਾ। ਕਹਿਣ ਲੱਗੇ ਕੋਈ ਨੀ, ਚਾਹੇ ਇੱਕ ਟੀ ਵੀ ਪਾਣੀ ਦਾ ਲਿਆਂਦਾ ਜੋ ਪੰਕਤੀ ਪੜਨ ਜੋਗੇ ਤਾਂ ਬਣ ਗਏ ਨਾ। ਬਾਬਾ ਜੀ ਬਚਨ ਕਰਦੇ ਸਨ ਮਾੜੀ ਕਹਿਣ ਮਾਤਰ ਨਹੀਂ, ਕਮਾਈ ਕਰਕੇ ਦੁਨੀਆ ਨੂੰ ਦੇਖ ਦਿਓ, ਉਹਦਾ ਅਸਰ ਕਹਿੰਦਾ। ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ, ਹਰ ਉੱਤੋਂ ਬਾਣੀ ਅਦੋਂ ਕਹਿੰਦਾ ਗਾਵਿਆ ਸੁਣਿਆ ਹਰ ਦਿਲ ਕਾ ਸਾਏ ਪਾਵੇ, ਜਿਵੇਂ ਸਤਿਗੁਰ ਕੀ ਆ ਗਿਆ ਸਤ ਸਤ ਲਿਖੇ ਕਮਾਈ ਕਰ ਆਪਣਾ ਪ੍ਰਤੀਕਰ ਜੀਵਨ ਬਣਾ ਕੇ ਫਿਰ ਕੀਰਤਨ। ਕਈ ਵਾਰੀ ਇਹ ਵੀ ਕਹਿ ਦਿੰਦੇ ਸਨ ਵੀ ਤੁਹਾਡੇ ਵਿੱਚ ਕੰਜਰਾਂ ਕੀ ਫਰਕ, ਕਈ ਵਾਰੀ ਕਹਿ ਬਾਬਾ ਜੀ ਨੇ ਕਿਉਂਕਿ ਬਖਸ਼ਿਸ਼ ਕਰਦੇ ਸਨ, ਕਹਿਣਾ ਤੁਹਾਡੇ ਕੰਜਰਾਂ ਕੀ ਫਰਕ ਹੈ, ਸਾਲ ਤੁਹਾਡੇ ਕੋਲ ਵੀ ਇਹਨੂੰ ਨਾ ਕੋਲ ਵੀ ਸ਼ਬਦ ਉਹ ਵੀ ਪੜ੍ਹ ਲੈਂਦੇ ਨੇ ਤੁਸੀਂ ਵੀ ਪੜ੍ਹ, ਰਾਤ ਨੂੰ ਇਹਨੂੰ ਵੀ ਆਉਂਦੇ ਨੇ ਤੁਹਾਨੂੰ। ਫਰਕ ਪਾਈ ਵੀ ਇਹੀ ਹੈ ਗੁਰਮੁਖਤਾ ਤੇ ਮਨ, ਜੇ ਗੁਰਮੁਖਤਾ ਨਹੀਂ ਆਈ ਤਾਂ ਕੋਈ ਸਕਦਾ। ਤਾਂ ਗੁਰਮੁਖਤਾ ਸਿੱਖਣੀ ਹੈ ਉਹ ਗੁਰੂ ਨਾਲ ਜੁੜੀ, ਆਪਣਾ ਪ੍ਰੈਕਟੀਕਲ ਅੱਜ ਤੱਕ ਉਹ ਨਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਐਵੇਂ ਪੰਕਤੀਆਂ ਉਚਾਰੀਆਂ ਨਹੀਂ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅੱਜ ਅਮਲ ਪੈ ਕਰਦੇ ਹਨ, ਨਾਲੇ ਪੱਖਾ ਫੇਰਦੇ ਹਨ ਤੇ ਨਾਲੇ ਸੰਦੇ ਹਨ ਪੱਖਾ ਫੇਰੀ।

ਪਾਓ ਫੁੱਟੀ ਕਿਸੇ ਰਾਹ ਨੇ ਕਿਹਾ ਸਾਸ ਨਿਧੀ ਉੱਠੋ, ਤਿਆਰੀ ਕਰੋ, ਕਮਰ ਕੱਥੇ ਕਰ ਲਓ, ਹੁਣ ਪਹੁੰਚੀਏ ਕਰੀਏ ਗੁਰੂ ਦੇ ਦਰਸ਼ਨ। ਸਾਰੀ ਸੰਗਤ ਤਿਆਰ ਤੁਰ ਪਈ ਹੈ ਗੁਰੂ ਦੇ ਦਰਸ਼ਨ, ਨਾਲੇ ਤੁਰੇ ਜਾਂਦੇ ਨਾਲੇ ਸ਼ਬਦ ਦੀ ਧਾਰਨਾ ਫੜਦੇ, ਕਿਉਂਕਿ ਸਿੱਖ ਜਿੱਥੇ ਦੇ ਗੁਰੂ ਵੱਲ ਤੁਰਦਾ ਨਿੰਦਿਆ ਚੁਗਲੀ ਕਰਦਾ ਨਹੀਂ, ਸ਼ਬਦ ਦੀ ਧਾਰਨਾ, ਸ਼ਬਦ ਨਾਲ ਤਾਂ ਜੋ ਉੱਥੋਂ ਹੀ ਹਾਜ਼ਰੀ ਸ਼ੁਰੂ ਹੋ ਜਾਂਦੀ ਹੈ ਗੁਰੂ ਦੇ ਦਰਸ਼ਨ ਲੱਗਣ, ਸੰਗਤ ਤੁਰੀ ਜਾਂਦੀ ਹੈ ਤੇ ਨਾਲੇ ਪੜ੍ਹਦੀ ਜਾਂਦੀ ਹੈ।

ਵਾਰੀ ਪੜ੍ਹਦੀ ਜਾਂਦੀ ਮੇਰੇ ਸਤਿਗੁਰ ਜੀ ਦਿਓ ਦਰਸ਼ਨ ਤੇ ਦਰਸ਼ਨ ਦੇਣ ਵਾਲਾ ਚਾਦਰ ਦੀ ਕੁੱਕਰ ਮਾਰ ਕੇ ਪਿੱਛੇ ਪਿੱਛੇ ਪਿਆ ਅਗਰ ਸੋਚਦੇ ਅੱਗੇ ਹੋ ਕੇ ਕਹਿ ਦਈਏ ਕਰ ਲਓ ਦਰਸ਼ਨ ਫਿਰ ਆਪੇ ਸੋਚਿਆ ਨਹੀਂ ਇਹਨਾਂ ਨੇ ਤਾਂ ਸਾਨੂੰ ਪ੍ਰੇਮੀ ਸਿੰਘ ਬਣਾਇਆ ਪਿੱਛੇ ਪਿੱਛੇ ਤੁਰੇ ਆਉਂਦੇ ਆਪਣੇ ਬੱਚਿਆਂ ਦਾ ਪਿਆਰ ਵੇਖ ਕੇ ਜਿਸ ਤਰ੍ਹਾਂ ਮਾਂ ਖੁਸ਼ ਹੁੰਦੀ ਹੈ ਮਾਂ ਨੂੰ ਕਿਤਨਾ ਚਾਅ ਚੜ ਜਾਂਦਾ ਹੈ ਗੁਰੂ ਨੂੰ ਚਾਹ ਪਹੁੰਚ ਗਏ ਸਾਰੇ ਕਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨੀ ਡਿਉਣੀ ਜਥੇਦਾਰ ਲੈ ਕੇ ਅਸਾਧ ਸੰਗਤ ਜੀ ਸਾਰੇ ਉਹ ਸਾਵਧਾਨ ਹੋਵੋ ਜੋੜੇ ਇੱਥੇ ਉਤਾਰ ਦਿਓ ਹਰਿਮੰਦਰ ਸਾਹਿਬ ਜਾ ਕੇ ਗੁਰੂ ਦੇ ਦਰਸ਼ਨ ਕਰ ਸਾਰਿਆਂ ਨੇ ਜੋੜੇ ਲੈ ਦਿੱਤੇ ਸੰਗਤ ਅੰਦਰ ਜਾਣ ਜਥੇਦਾਰ ਨੇ ਸੋਚਿਆ ਵੀ ਕੋਈ ਜੋੜੇ ਦਾ ਰਾਖਾ ਵੀ ਦੇਣਾ ਇੱਕ ਸਿੱਖ ਨੂੰ ਬੁਲਾਇਆ ਲੈ ਵੀ ਸਿੱਖਾ ਹੁਕਮ ਕਰੋ ਜਥੇਦਾਰ ਵੀ ਸਾਰੀ ਸੰਗਤ ਅੰਦਰ ਜਾ ਕੇ ਗੁਰੂ ਦੇ ਦਰਸ਼ਨ ਕਰੇਗੀ ਤੇ ਤੂੰ ਉਤਨਾ ਚਿਰ ਇੱਥੇ ਜੋੜਿਆਂ ਦਾ ਰੱਖ ਇਸ ਪ੍ਰੇਮੀ ਦੇ ਸਿੱਖ ਦੇ ਨੇਤਰ ਪਰ ਤੇ ਕਹਿਣ ਲੱਗਾ ਜਥੇਦਾਰ ਜੀ ਮੈਨੂੰ ਇੱਥੇ ਨਾ ਮੈਂ ਚਿਰਾਂ ਦੀਆਂ ਆਸਾਂ ਲਾਈ ਵਿੱਚ ਕਿ ਕਦ ਉਹ ਭਾਗਾਂ ਵਾਲਾ ਦਿਨ ਚਲੇਗਾ ਕਦ ਭਾਗਾਂ ਵਾਲੀ ਘੜੀ ਆਏਗੀ ਜਦ ਮੈਂ ਇਹਨਾਂ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰ ਮੈਨੂੰ ਨਾ ਦੂਜੇ ਸਿੱਖ ਨੂੰ ਕਿਹਾ ਇਹਦੀਆਂ ਵੀ ਭੁੱਬਾਂ ਨਿਕਲ ਗਈਆਂ ਜਥੇਦਾਰ ਜੀ ਮੇਰੀਆਂ ਅੱਖਾਂ ਜਦੋਂ ਆਸੂ ਮੇਰਾ ਚਿਤ ਕਰਦਾ ਹੈ ਦੋ ਸੁੱਕੇ ਮੋਤੀ ਗੁਰੂ ਦੇ ਚਰਨਾਂ ਤੇ ਜਾ ਕੇ ਤੁਸੀਂ ਮੈਨੂੰ ਨਾ ਮਿਠਾਓ ਮੇਰੇ ਮਨ ਦੀ ਤਾਂ ਇਹ ਅਵਸਥਾ ਹੈ ਕਿਹੜੀ

ਤੇ ਸਿੱਧੀ ਧਾਰਮਿਕ ਪੈ ਤਾਂ ਜੋ ਕੋਈ ਵੀ ਇਸ ਪਾਸੇ ਤੋਂ ਵਾਂਝਾ ਨਾ ਰਹੇ। ਅੱਜ ਕਿਹਦੇ ਪਿਆਰ ਨਾਲ ਕਹਿੰਦੇ ਪਾਤਸ਼ਾਹ ਤੂੰ ਸਿੱਖਾਂ ਦੀ ਧੂੜੀ ਪਹਿਲਾਂ ਗੁਰਸਿੱਖਾਂ ਦੀ ਧੂੜੀ ਦਾਨ ਪਿੰਡਾ ਕਲੀ ਖਾਗ ਜੇ ਮਿਲੇ ਤਾਂ ਮਸਤਕ ਸਿੱਧੀ ਤਾਰੀ ਪਹਿਲਾਂ ਸਿਰਫ ਬੋਲੇ ਪਿੱਛੇ ਤਾਰੀ ਬੋਲੇ।

मित्र मुझसे खा नहीं तुम्हें सदगुरु आत्मा भजन जिनके चौधरी रसड़े प्यारे कल तिना के पास सूढ़ तिना की जे मिले जी कहो नानक की। बाबा बुढ़ा जी पहुंच गए जाके साहबा के उत्तर जोड़ा ले लिया रो के क्या नीचा रूज करने वाले आ पत्ता नु पावन करने वाले आ तू ही नहीं कॉपी बाबे यार कहते सोने सुख तू ही छोड़ दू पाचा इतने बैठे हो जोड़े पे चार दे हजूर कहने लगे बाबा तो इन्होंने नेत्रा नाल धन गुरु नानक के दर्शन किए जरा नीज ला के वेखे जोड़ा किसा है बाबे ने नीज ला के चकिया सचमुच जोड़ा मेरे धन गुरु नानक पास संगत हर प्रभु गुरु कितने नेत्रे हिरदे से भी खाचा रिश्ता गुरु की बख्शिश द्वारा जो गुरु नानक ने आख्या आप इतने सो संगत वाल वेखो इस वे संगत ने चकिया उपा मार के रही जाती कि पुल की जेदे को गुनाह पछाने सन और जोड़े जेदे को जी दान लैना सी बाबे ने किया पातशाह करो कृपा हजूर उठे श्री हरिमंदर साहब जी के अंदर आके विराजमान हो गए हरिमंदर साहब जी का ध्यान दर के पैरें संगत दी नजर नहीं प्रॉपर वाहू जा रहे गुरु ने कोशिश की थी क्या प्यारी सात संगत रोवो न पातशाह एडा वा पाप कर बैठे हजूर कह लगे नहीं जब तुम इतनी खेचना की हजू कह लगे थोड़े प्यार के उत्ते प्यार की ज्योति प्यारे दे दीदार नक्श लाओ हजू कह लगे पहला पंक्ति को जी रस्ते पड़ी दर्शन प्या सी फिर सुरात जितना वर्दी नींद संगत ने फिर घर के पड़े आ अगली पंक्ति पढ़न लगे हजू कह लगे खैर अगली पंक्ति कह खोल कपट गुर मेले आ नानक हर संग भी आओ फिर थोड़े पहले मन के किवाड़ तो खोलिए मन के किवाड़ दरवाजे जे पूरा गुरु ही खोल सकते दर्शन दीजिए खोल किवाड़ ओ किवाड़ मालिक खोल जिसे बख्शिश कर किसे महापुरुष ने लिखा मुर्शद ने जद बूहा लाया मुर्शद लो मुर्शद ने जद बूहा लाया अंदर जाती पाई हर पासे गुरु नानक बैठा निरंकार सब लाई चरना विच पदम है सोना जो दुनिया नू ठारे चल सूरज इथे पानी भर दे मानक मोती सारे ना दिता हुआ सज्जन साहब ने ला दिता सी भूमि डाकू का ला आओ प्यारे हो मेरे बच्चे थोड़ा भी मुआल है सारी संगत थके हुए हजूर ने अमे दृष्टि न सारे वो थकिया बख्शिश की देखिया जपो सतरा नाम भी बख्शिश नाम भी बख्शिश द्वारा ओ नाम रसना द्वारा हिरदे से जाके वसिया प्यारी सार संगत नाम का धक्का जिसे ने वजह भूआ फिर गया अंदर से बाहर नाम ही दिसन लग गया अखोत्री हजूर कह लगे हूं पढ़ो संगत ने फिर पढ़िया खोल कपट गुर मेले नानक हर शायद ही कपटी हजूर कह लगे जो गुरु के प्यार सिख जुड़ता है गुरु उसके सहमत करता है वक्त गुरु ने और बख्शिश संगत से की भी की है क्योंकि जो संगत गुरु लैन वास्ते पंजा गुरु नानक आप गया है तो भी गुरु नहीं लिया कुछ एक दिन नहीं कि पाठा वाले हो प्यारे संगत एक वीक पूरा माताओं भैन बच्चिया गुरु बजुर्ग वीर अभी नागा नहीं पाया एक नागा भी कीर्तन नहीं पाया बाबा जी बचन करते सर जेड़ा गुरु ने दर्शन च नागा नहीं पाता गुरु मेरा च नागा नहीं पाता यह तो सीधी है सारी संगत ने मत्था टेकिया पातशाह एडी रहमत हजूर कह लगे हाँ सात संगत यह प्यार गुरु कार्य यह बख्शिश है चल सर्व गुरु एक पहना जाए चल सदगुरु और पहना
ਆਈ ਗੁਰਦਾਸ ਜੀ ਦੇ ਕੋਲ, ਸਿੱਖ ਨੇ ਫਿਰ ਬੇਨਤੀ ਕਰ, ਆਈ ਸਾਹਿਬ ਇਹ ਅਵਸਥਾ ਕਿਹੜੀ ਹੈ ਜੋ ਗੁਰੂ ਨੇ ਮੈਨੂੰ ਬਖਸ਼ੀ ਹੈ? ਹਜ਼ੂਰ ਆਈ ਸਾਹਿਬ ਜੀ ਕਹਿਣ ਲੱਗੇ ਸਹਿਜ ਅਵਸਥਾ। ਸਹਿਜ ਅਵਸਥਾ ਗਿਆਨ ਨੂੰ ਕਹਿੰਦਾ, ਇਹਨਾਂ ਨੂੰ ਅੰਦਰ ਬਾਹਰ ਗੁਰੂ ਦਾ ਚਾਨਣਾ ਕਰ। ਇੱਥੇ ਕਹਿਣ ਲੱਗਾ ਭਾਈ ਸਾਹਿਬ ਅਲੈ ਦੱਸੋ, ਸਹਿਜ ਅਵਸਥਾ ਗੁਰੂ ਦੀ ਕਿਰਪਾ ਦੁਆਰਾ ਆਉਂਦੀ ਹੈ, ਹੋਰ ਵੀ ਕੋਈ ਸਾਧਨ ਹੈ? ਭਾਈ ਸਾਹਿਬ ਜੀ ਕਹਿਣ ਲੱਗੇ ਛੇ ਪੌੜੀਆਂ ਸਹਿਜ ਅਵਸਥਾ, ਜਿਹੜੀ ਸਹਿਜ ਅਵਸਥਾ ਗਿਆਨ ਹੈ ਉਹਦੀਆਂ ਛੇ ਕਲਾਸਾਂ, ਛੇ ਲੈਸਨ ਕਿਹੜੇ? ਤੋਂ ਭਾਈ ਸਾਹਿਬ ਜੀ ਦੇ ਗੁਰਦੇ ਗੁਰਮਤਰੀ ਦੇ ਗਰੀਬੀ ਤੇ ਪਹਿਲੀ ਇਹ ਪਹਿਲੀ ਕਲਾਸ। ਦੁਨੀਆਂ ਦੇ ਪਦਾਰਥ ਮਿਲੇ ਹਨ ਤੇ ਮਨ ਦੇ ਅੰਦਰ ਨਿਮ, ਗਰੀਬੀ ਦਾ ਮਤਲਬ ਨਿਮਰਤ ਹੈ, ਇਹ ਨਹੀਂ ਲੀਰਾਂ ਪਾ ਲਓ ਕੱਪੜੇ ਮੈਲੇ ਪਾ ਲਓ, ਗਰੀਬੀ ਦਾ ਮਤਲਬ ਹੈ ਨਿਮਰਤ। ਦੁਨੀਆਂ ਦੇ ਪਦਾਰਥ ਮਿਲੇ ਹਨ, ਸਿੱਖ ਅਰਦਾਸ ਕਰਦਾ ਤੂੰ ਜਾਗੇ ਅਰਦਾਸ ਮਾਰੀ ਜੀ, ਉਹ ਪਿੰਡ ਸਭ ਤੇਰਾ ਕੌਣਾ ਨੇ, ਸਭ ਤੇਰੀ ਵਡਿਆਈ ਕੋਈ ਹਾਂ ਕਿਸ ਕੋਲ ਘੁਮਾਇਆ ਗੁਰਮਤਰੀ ਦੇ ਗਰੀਬੀ ਆ। ਤੇ ਦੂਜੀ ਪੌੜੀ ਕਿਹੜੀ ਹੈ? ਪਰ ਨਾਰੀ ਕਿਤਨਾ ਉੱਚਾ ਕਰੈਕਟਰ ਸਿੱਖ ਨੂੰ ਪਰ ਹਰ ਪਹਿਲ ਤੁਮ ਤ੍ਰਿਆ ਪਰਮਾਤ ਹੋਵਾ ਹੈ, ਸਿੱਖ ਕਿਤਨਾ ਪਵਿੱਤਰ ਜੀ ਇੱਕ ਨਾਰੀ ਜਤੀ ਹੋਏ ਜਤੀ ਸਤੀ ਰਹਿੰਦਾ ਗੁਰੂ ਦਾ, ਪਰ ਨਾਰੀ ਦੇ ਨੇੜ ਨਾ ਜਾ। ਤੀਜੀ ਪੌੜੀ ਪਰ ਦਰਦੇ ਨੂੰ ਹੱਥ ਨਾ ਲਾ, ਪਰਾਇਆ ਤਾਂ ਨਹੀਂ ਪਿਆ ਸਿੱਖ ਵਾਸਤੇ ਮਿੱਟੀ ਦੀ। ਚੌਥੀ ਪੌੜੀ ਪਰ ਨਿੰਦਾ ਸੁਣ ਆਪ ਵਟਾ, ਕਿਸੇ ਦੀ ਨਿੰਦਾ ਨਾ ਕਰਨੀ ਹੈ ਨਾ ਸੁਣ। ਇੱਕ ਵਾਰੀ ਨਾਨਕ ਸਰ ਸਾਬਾ ਜੀ ਕਹਿਣ ਲੱਗੇ ਸੰਗਤ ਨੂੰ ਵੀ ਨਿੰਦਾ ਨਾ ਕਰਿਆ ਕਰ, ਇੱਕ ਉੱਠ ਕੇ ਪ੍ਰੇਮੀ ਖੜਾ ਹੋ ਗਿਆ, ਬਾਬਾ ਜੀ ਸਾਡਾ ਤਾਂ ਸੁਭਾਅ ਬਣ ਗਿਆ ਨਿੰਦਾ ਕਰਨ, ਜਿਹਦੇ ਕੋਲੋਂ ਮਤਲਬ ਹੱਲ ਹੋ ਜਾਏ ਉਹਦੀ ਉਸਤ ਕਰਨ ਲੱਗ ਜਾਂਦੇ, ਭਾਵੇਂ ਜਾਣਦੇ ਵੀ ਇਹ ਵੀ ਆਦਮੀ ਚੰਗਾ ਨਹੀਂ ਪਰ ਸਵਾਰਥ ਪੂਰਾ ਹੋਇਆ ਉਹਦੀਆਂ ਤਰੀਫਾਂ ਦੇ ਜੀ ਬੜਾ ਉਪਕਾਰੀ ਇਹਦੇ ਵਰਗਾ ਸਿੱਖੀ ਕੋਈ, ਤੇ ਜੇ ਮਤਲਬ ਹੱਲ ਨਾ ਹੋਵੇ ਉਹਦੀ ਨਿੰਦਾ ਸ਼ੁਰੂ ਕਰ, ਸਾਡਾ ਤਾਂ ਸੁਭਾਅ ਹੈ। ਬਾਬਾ ਜੀ ਕਹਿਣ ਲੱਗੇ ਚੰਗਾ ਨਿੰਦਾ ਵੀ ਕਰਿਆ ਕਰੋ ਉਸਤ ਵੀ ਕਰਿਆ ਕਰੋ। ਸਾਰੀ ਸੰਗਤ ਹੈਰਾਨ ਹੋਗੀ, ਬਾਬਾ ਜੀ ਹੁਣੇ ਤੁਸੀਂ ਕਿਹਾ ਸੀ ਨਹੀਂ ਕਰਨੀ ਚਾਹੀਦੀ, ਬਾਬਾ ਜੀ ਕਹਿਣ ਲੱਗੇ ਜੀ ਤੁਹਾਡਾ ਸੁਭਾਅ ਬਣ ਗਿਆ ਹੈ ਤਾਂ ਨਿੰਦਾ ਵੀ ਕਰੋ ਉਸਤ ਵੀ। ਬਾਬਾ ਜੀ ਉਹ ਕਿਸ ਤਰ੍ਹਾਂ? ਬਾਬਾ ਜੀ ਕਹਿਣ ਲੱਗੇ ਜੇ ਨਿੰਦਾ ਕਰਨੀ ਹੈ ਤਾਂ ਆਪਣੀ ਕਰੋ, ਸਭ ਆਉਂਦੇ ਨਿੰਦਾ ਕਰਨੀ ਹੈ ਤੇ ਆਪਣੀ ਕਰੋ, ਜੇ ਉਸਤ ਕਰਨੀ ਹੈ ਤਾਂ ਮੇਰੇ ਪੈਨ ਗੁਰੂ ਘਰ ਕਰੋ। ਸਵਾਜ ਮੁੱਕ ਗਈ ਤੇਰੇ ਭਲਾ ਹੀ ਭਲਾ, ਤੇ ਦੂਜੀ ਨਿੰਦਾ ਕਿਸੇ ਨਿੰਦਾ ਭਲੀ ਕਿਸੇ ਕੀ, ਪਰ ਨਿੰਦਾ ਸੁਣ ਆਪ ਹਟਾਵੇ। ਤੇ ਪੰਜਵੀਂ ਪੌੜੀ ਕਿਹੜੀ ਹੈ? ਥੋੜਾ ਸਮੇਂ ਥੋੜਾ ਹੀ ਥੋੜਾ ਸੋਹਣਾ ਤੇ ਥੋੜਾ ਖਾ, ਇਹ ਵੀ ਬੇਨਤੀ ਕੀਤੀ। ਬਾਬਾ ਜੀ ਕੋਈ ਮਿਕਦਾਰ ਨਹੀਂ ਲਿਖੀ ਭਾਈ ਸਾਹਿਬ ਜੀ, ਕਿਤਨਾ ਥੋੜਾ ਜੇ ਅੱਗੇ ਅੱਠ ਰੋਟੀਆਂ ਖਾਂਦੀਆਂ ਤਾਂ ਹੁਣ ਪੰਜ ਖਾ ਲਈ, ਜੇ ਅੱਗੇ 12 ਘੰਟੇ ਸੌਂਦੇ ਹੁਣ 10 ਘੰਟੇ ਸੌਂਦੀ। ਬਾਬਾ ਜੀ ਕਹਿਣ ਲੱਗੇ ਨਹੀਂ, ਕਿਤਨਾ ਥੋੜਾ ਖਾਓ ਜਿਹਦੇ ਨਾਲ ਸਾਰਾ ਦਿਨ ਸਰੀਰ ਪੀੜਿਆ ਹੀ ਨਾ, ਖੱਟੇ ਨਿਕਾਰ ਹੀ ਨਾ। ਮੁਸਲਮਾਨ ਰੋਜ਼ੇ ਰੱਖਦੇ ਹਨ, ਹਿੰਦੂ ਮਤ ਵਿਚ ਵਰਤ ਰੱਖੇ ਜਾਂਦੇ ਹਨ, ਇਹਦਾ ਮਕਸਦ ਕੀ ਹੈ? ਕੋਈ ਰੋਜ਼ਿਆਂ ਤੇ ਵਰਤਾਂ ਨਾਲ ਕੋਈ ਰੱਬ ਥੋੜਾ ਖੁਸ਼ ਹੋ ਜਾਂਦਾ? ਇਹਦਾ ਮਕਸਦ ਇਹ ਹੈ ਕਿ ਰੋਜ਼ਾ ਰੱਖਣਾ ਥੋੜਾ ਖਾਣਾ ਜਿਹਦੇ ਨਾਲ ਸਰੀਰ ਦੀ ਸ਼ੁੱਧੀ। ਆਮ ਡਾਕਟਰ ਕਹਿੰਦੇ ਡਾਕਟਰ ਜੀ ਸਰੀਰ ਭਾਰੀ ਭਾਰੀ ਰਹਿੰਦੀ ਹੈ, ਇੱਕ ਦਿਨ ਫਾਕਾ ਕਰ ਲੈ, ਇਹਦਾ ਮਤਲਬ ਰੋਜ਼ਾ ਰੱਖਣਾ, ਇਹ ਰੋਜ਼ਾ ਹੀ ਹੈ, ਇਹਦੇ ਨਾਲ ਸਰੀਰ ਜਿਹੜਾ ਹੈ ਉਹ ਠੀਕ ਹੋ ਜਾਂਦਾ ਹੈ। ਤਾਂ ਗੁਰੂ ਨੇ ਕਿਹਾ ਹੈ ਕਿ ਮੇਰਾ ਸਿੱਖ ਇੱਕ ਦਿਨ ਰੋਜ਼ਾ ਜਾਂ ਵਰਤ ਨਹੀਂ ਰੱਖਦਾ, ਗੁਰੂ ਕਾ ਸਿੱਖ ਰੋਜ਼ ਹੀ ਰੋਜ਼ਾ ਰੱਖਦਾ ਹੈ। ਉਹ ਕਿਸ ਤਰ੍ਹਾਂ? ਥੋੜਾ ਸਮੇਂ ਥੋੜਾ ਹੀ, ਅਲਪਹਾਰ ਕਲਗੀ ਦਾ ਪਾਤਸ਼ਾਹ ਲਿਖਿਆ, ਅਲਪਹਾਰ ਸੁਣ ਇਤਨਾ ਥੋੜਾ ਖਾਓ ਜਿਹਦੇ ਨਾਲ ਖੱਟੇ ਵਿਕਾਰ ਹੀ ਨਾ ਆਉਂਦੇ, ਇਤਨਾ ਥੋੜਾ ਖਾਓ ਜਿਹਦੇ ਨਾਲ ਸਰੀਰ ਸਾਰਾ ਦਿਨ ਪੀੜਿਆ ਹੀ ਨਾ। ਸਭ ਰਸ ਮਿੱਠੇ ਮੰਨੀਏ ਸੁਣੀਏ ਸਾਨੂੰਣੇ, ਹਰ ਕੁਰਸੀ ਮੁਖ ਬੋਲਣੇ ਮਾਰਗ ਨਾਦ ਕੀਏ, 36 ਅੰਮ੍ਰਿਤ ਭਾਓ ਏਕ ਜਹ ਕੋ ਨਦਰ ਕਰੇ। ਬਾਬਾ ਹੋਰ ਖਾਣਾ ਖੁਸ਼ੀ ਖੁਆ, ਜਿਤ ਖਾਦੇ ਸਨ ਪੀੜੀਏ, ਮਨ ਮੇ ਚਲੇ ਪਿਖਾ।
ਉਹ ਖੜੇ ਨਾ ਜਿਹਦਾ ਮਨ ਵਿਕਾਰੀ ਮਨ ਬੁਰੇ ਪਾਸੇ ਜਾਣ ਉਹ ਖੜੇ ਛੱਡ ਤੇ ਕਿਤਨਾ ਥੋੜਾ ਸਮੀਏ ਬਾਬਾ ਜੀ ਕਹਿਣ ਲੱਗੇ ਇਤਨਾ ਥੋੜਾ ਸਮੋ ਜਿਹਦੇ ਨਾਲ ਅੰਮ੍ਰਿਤ ਵੇਲਾ ਕਾਫੀ ਨਾ ਕਿਉਂਕਿ ਅੰਮ੍ਰਿਤ ਵੇਲਾ ਖਾਸ ਸਖਤ ਛੇਵੀਂ ਪੌੜੀ ਕਿਹੜੀ ਹੈ ਆਇਸ਼ਾ ਜੀ ਕਹਿਣ ਲੱਗੇ ਸਤਿਗੁਰੂ ਦਾ ਉਪਦੇਸ਼ ਇਹ ਗੁਰੂ ਦਾ ਉਪਦੇਸ਼ ਜੋ ਗੁਰੂ ਦਾ ਹੁਕਮ ਹੈ ਉਹਨੂੰ ਚੋਣੇ ਸਾਗਰ ਕੌਣ ਹੈ ਜੋ ਪਤੀ ਦਾ ਹੁਕਮ ਹੈ ਲੈਟ ਪੁੱਤਰ ਕੌਣ ਹੈ ਜੋ ਮਾਤਾ ਪਿਤਾ ਦਾ ਹੁਕਮ ਹੈ ਸਿੱਖ ਕੌਣ ਹੈ ਜੋ ਗੁਰੂ ਦਾ ਹੁਕਮ ਹੈ ਜੋ ਗੁਰੂ ਦਾ ਹੁਕਮ ਅੰਨ ਛਕਣਾ ਬਾਣੀ ਪੜ੍ਹਨੀ ਸਤਸੰਗ ਵਿੱਚ ਜੁੜਨਾ ਬੁਰੇ ਕੰਮਾਂ ਨੂੰ ਛੱਡਣਾ ਚੰਗੇਗੀਆਂ ਪੱਲੇ ਬੰਨੀਆਂ ਇਹ ਗੁਰੂ ਦਾ ਹੁਕਮ ਹੈ ਗੁਰੂ ਦਾ ਸਿੱਖ ਮੰਨ ਕੇ ਸਿੱਖੀ ਦੀ ਰੋਸ਼ਨੀ ਚਲਾ ਜਾਂਦਾ ਹੈ ਪਰ ਜਿੱਥੇ ਸਿੱਖੀ ਦੀ ਰੋਸ਼ਨੀ ਹੈ ਉੱਥੇ ਗੁਰੂ ਸਤਿਗੁਰ ਦਾ ਉਪਦੇਸ਼ ਕਰਾਵੇ ਤੇ ਜਿਸ ਵੇਲੇ ਛੇ ਪੌੜੀਆਂ ਚੜ ਜਾਂਦਾ ਹੈ ਛੇ ਕਲਾਸਾਂ ਪੜ੍ਹ ਜਾਂਦਾ ਹੈ ਉਹ ਭਾਈ ਸਾਹਿਬ ਜੀ ਕਹਿੰਦੇ ਉਹ ਕੌਣ ਬਣ ਜਾਂਦਾ ਫਿਰ ਭਾਈ ਸਾਹਿਬ ਜੀ ਕਹਿੰਦੇ ਉਹ ਗੁਰਮੁਖ ਬਣ ਜਾਂਦਾ ਹੈ ਤੇ ਭਾਈ ਸਾਹਿਬ ਜੀ ਕਹਿੰਦੇ ਗੁਰਮੁਖ ਸੋਈ ਜੋ ਸਹਿਜ ਉਹਨੂੰ ਸਹਿਜ ਅਵਸਥਾ ਦੀ ਪ੍ਰਾਪਤੀ ਦੀਆਂ ਸੰਗਤਾਂ ਦੂਰ ਨੇੜੇ ਚੱਲ ਕੇ ਆਈਆਂ ਸੰਗਤਾਂ ਅੱਜ ਆਪ ਵੀ ਧੰਨ ਹੋ ਇੱਥੋਂ ਦੇ ਪ੍ਰਬੰਧਕ ਵੀ ਧੰਨ ਹੋਰ ਵੀ ਕਈਆਂ ਦੂਜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਗੁਰਦੁਆਰਾ ਰਾਮਗੜੀਆ ਸਾਹਿਬ ਸੇਵਕਾਂ ਨੇ ਪਿਛਲੇ ਟੂਰ ਦੇ ਵਿੱਚ ਉੱਥੇ ਵੀ ਕੀਰਤਨ ਦੁਆਰਾ ਹਾਜ਼ਰੀਆਂ ਭਰੀਆਂ ਬੜੀ ਸੰਗਤ ਜੁੜਦੀ ਸੀ ਅੱਜ ਗੁਰਮੁਖ ਮਾਈ ਆਏ ਇਤਿਹਾਸ ਉਹਨਾਂ ਦੇ ਦਰਸ਼ਨ ਕਰਕੇ ਮੇਰਾ ਲੂਹ ਨੂੰ ਪੇਟ ਕਰਦਾ ਨਹੀਂ ਤਾਂ ਕਈਆਂ ਥਾਵਾਂ ਤੇ ਸਾਡੇ ਅੰਦਰ ਕਮਜ਼ੋਰੀ ਆ ਜਾਂਦੀ ਕਿ ਮੈਂ ਫਲਾਣੇ ਗੁਰਦੁਆਰੇ ਨਹੀਂ ਜਾਣਾ ਫਲਾਣੇ ਗੁਰਦੁਆਰੇ ਉਹ ਸਿੱਖਾ ਜਿੱਥੇ ਗੁਰੂ ਦਾ ਨਾਮ ਆ ਜਾਏਗਾ ਗੁਰੂ ਤਾਂ ਇੱਕ ਹੀ ਹੈ ਕੋਈ ਨਾ ਚੀਜ਼ ਮੈਨੂੰ ਬੜੀ ਖੁਸ਼ੀ ਹੋਈ ਮਾਨ ਸੁਮੇਰ ਕਰੇ ਵਸਤੂ ਸਾਨੂੰ ਪਤਾ ਲੱਗ ਗੁਰਦੁਆਰੇ ਦੇਸ਼ ਬਣਾ ਲਓ ਕੋਈ ਹੱਕ ਨਹੀਂ ਗੁਰਦੁਆਰੇ ਬਣਾਉਣੇ ਮਾੜੀ ਚੀਜ਼ ਨਹੀਂ ਹੈ ਪਰ ਗੁਰੂ ਦਾ ਜੋ ਨਿਸ਼ਾਨਾ ਹੈ ਉਹ ਸਾਡਾ ਇੱਕ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਦੀ ਪੂਜਾ ਗੁਰੂ ਦੀ ਸੰਗਤ ਗੁਰੂ ਨਾਨਕ ਦਾ ਨਾਮ ਗੁਰੂ ਨਾਨਕ ਦੀ ਬਾਣੀ ਗੁਰੂ ਨਾਨਕ ਦਾ ਧਿਆਨ ਪਿਆਰੀ ਸਾਧਨ ਤੇ ਜਿੱਥੇ ਚਾਰ ਚੀਜ਼ਾਂ ਹੋਣਗੀਆਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਸਨ ਉੱਥੇ ਗੁਰੂ ਨਾਨਕ ਜ਼ਰੂਰ ਹੋਵੇ ਅੱਜ ਕੋਈ ਸਮਾਂ ਜ਼ਿਆਦਾ ਹੋ ਗਿਆ ਪਰ ਜ਼ਿਆਦਾ ਹੋਇਆ ਜ਼ਾਇਆ ਨਹੀਂ ਹੋਇਆ ਕਿਉਂਕਿ ਅੱਜ ਇਸ ਵੀਕ ਦਾ ਬਣਾਇਆ ਪ੍ਰੋਗਰਾਮ ਆਖਰੀ ਕੀਰਤਨ ਸੀ ਰਾਤ ਦਾ ਉਹ ਕੋਈ ਸਮਾਂ ਚੜ੍ਹਦੀ ਹੈ ਅੱਜ ਸਵੇਰੇ ਜਿਸ ਵੇਲੇ ਕੀਰਤਨ ਦਾ ਭੋਗ ਪਾਇਆ ਤੇ ਗੁਰੂ ਪਿਆਰੇ ਬੈਠੇ ਸਾਹਮਣੇ ਕਹਿਣ ਲੱਗੇ ਭਾਈ ਸਾਹਿਬ ਪਿਪਲੀ ਸਾਹਿਬ ਵਾਲੀ ਸਾਖੀ ਤੁਸੀਂ ਕਿਧਰੇ ਅਫਰੀਕਾ ਨੈਰੋਬੀ ਕੀਤੀ ਸੀ ਤੇ ਕਾਫੀ ਰਿਕਾਰਡ ਹੋਈ ਤੇ ਉਹ ਸਾਖੀ ਸੁਣੀ ਹੈ ਚਿਤ ਕਰਦਾ ਫਿਰ ਫੇਰ ਸੁਣਾ ਦਿੱਤਾ ਉਹਨਾਂ ਦਾ ਹੁਕਮ ਸੋਚਿਆ ਕਿਉਂਕਿ ਬਾਬਾ ਜੀ ਦੇ ਪਿੰਡ ਦੇ ਨੇੜੇ ਹੀ ਰਹਿਣ ਵਾਲੇ ਸੌਂਕਿਆਂ ਦੇ ਰਹਿਣ ਵਾਲੇ ਉਹਨਾਂ ਦਾ ਹੁਕਮ ਤੇ ਤੁਹਾਡਾ ਪਿਆਰ ਪਿਪਲੀ ਸਾਹਿਬ ਵਾਲੀ ਸਾਖੀ ਆਪ ਜੀ ਨੇ ਸਾਡੀ ਕੀਤੀ ਸਮਾਂ ਤੋਂ ਜ਼ਿਆਦਾ ਹੋਇਆ ਸਮਾਂ ਸਫਲ ਹੋਇਆ ਆਈ ਕਰੀ ਲੱਗਦੀ ਜੋ ਸੌ ਲਾਲ ਵੀ ਆਵੇ ਉਹ ਤੁਹਾਡੇ ਪਿਆਰ ਨੂੰ ਵੇਖ ਕੇ ਸੇਵਕ ਦਾ ਚਿੱਤ ਬੜਾ ਪਸੰਦ ਹੈ ਨਹੀਂ ਤਾਂ ਇਤਨਾ ਚਿਰ ਬਹਿਣਾ ਬੜਾ ਕਠਿਨ ਅਰੇ ਗੁਰੂ ਦੀ ਬਖਸ਼ਿਸ਼ ਹੈ ਇਹ ਹੀ ਰਹਿਮਤ ਹੈ ਗੁਰੂ ਦੀ ਜੋ ਸਾਡਾ ਮਨ ਗੁਰੂ ਦੇ ਨਾਲ ਜੁੜਿਆ ਹੈ ਉਹ ਆਓ ਅਰਦਾਸ ਕਰੀਏ ਅਨੁਪ੍ਰਵਚਨ ਦੇ ਸਾਕਸ਼ਾਤ ਸਾਡੇ ਤੇ ਬਖਸ਼ਿਸ਼ ਕਰੋ ਇਹ ਜਿਹੜੀਆਂ ਮੰਜ਼ਲਾਂ ਹਨ ਗੁਰਮਿੱਤਰੀ ਦੇ ਗਰੀਬੀ ਇਹ ਸਾਰੀਆਂ ਪੌੜੀਆਂ ਅਸੀਂ ਤਾਂ ਇਹਨਾਂ ਤੇ ਚੜ੍ਹਨ ਦੀ ਕੋਸ਼ਿਸ਼ ਕਰੀਏ ਆਸਤਾ ਆਸਤਾ ਇਹ ਦਾਲ ਇਹ ਮੰਜ਼ਿਲ ਸਾਡੀ ਵੀ ਮੁੱਕ ਜਾਏ ਤਾਂ ਸਾਡੀ ਮਨ ਦੀ ਯਾਤਰਾ ਖਤਮ ਸਾਡਾ ਜੀਵਨ ਆਨੰਦ ਸਾਹਿਬ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਇਸ ਜਗ ਮੇ ਜਾਨਾ, ਹਰ ਇੱਕ ਸਿੱਖ ਦਾ ਧਰਮ ਬਣਦਾ ਹੈ ਕਿ ਗੁਰਬਾਣੀ ਦੀ ਮਹਿਕ ਅਤੇ ਬਾਬੇ ਨਾਨਕ ਦੇ ਮਨੁੱਖੀ ਜੀਵਨ ਦੀ ਫਿਲਾਸਫੀ ਜੋ ਹੈ ਉਹ ਦੂਰ ਦੂਰ ਤੱਕ ਫੈਲਾਏ। ਮਿਸ਼ਨਰੀ ਸੇਵਾ, ਕੀਰਤਨ, ਵਿਆਖਿਆ ਆਦਿ ਸਿਰਫ ਅਸੀਂ ਸਿੱਖ ਸੰਗਤਾਂ ਦੇ ਵਿੱਚ ਹੀ ਕਰ ਰਹੇ ਹਾਂ। ਗੈਰ ਸਿੱਖਾਂ ਵਿੱਚ ਭਾਈ ਸਾਹਿਬ ਯੋਗੀ ਹਰਭਜਨ ਸਿੰਘ ਜੀ ਮਹਾਰਾਜ ਤੋਂ ਇਲਾਵਾ ਹੋਰ ਕੋਈ ਸਾਡਾ ਉਪਰਾਲਾ ਇਸ ਮਿਸ਼ਨ ਵਿੱਚ ਨਹੀਂ ਦਿਸਦਾ। ਦਾਸ ਦੀ ਆਪਦੀ ਬਹੁਤ ਥੋੜੀ ਬੁੱਧੀ ਅਨੁਸਾਰ ਕੀਰਤਨ ਰਾਹੀਂ ਕੋਸ਼ਿਸ਼ ਹੈ ਕਿ ਗੁਰਸੰਗੀਤ ਦੀ ਬੇੜੀ ਉੱਤੇ ਸ਼ਿੰਗਾਰ ਕੇ ਤੁਰਕੀ ਬਾਣੀ ਅੰਗਰੇਜ਼ੀ ਵਿਆਖਿਆ ਵਿੱਚ ਪੇਸ਼ ਕੀਤੀ ਜਾਵੇ। ਇਸ ਢੰਗ ਦੀ ਵਰਤੋਂ ਨਾਲ ਇਹ ਵੀ ਤਜਰਬਾ ਹੈ ਕਿ ਜੋ ਸਿੱਖ ਬੱਚੇ ਬੱਚੀਆਂ ਗੁਰਮੁਖੀ ਗੁਰਸਿੱਖੀ ਤੋਂ ਅਧੂਰੇ ਹਨ ਅਤੇ ਗੁਰਦੁਆਰੇ ਆਦਿ ਘੱਟ ਹੀ ਜਾਂਦੇ ਹਨ, ਉਹ ਵੀ ਇਸ ਢੰਗ ਵਿੱਚ ਗੁਰਬਾਣੀ ਪੇਸ਼ ਕੀਤੀ ਹੋਈ ਸੁਣ ਲਈ ਤਿਆਰ ਹਨ। ਸੋ ਅੰਗਰੇਜ਼ੀ ਦੀ ਵਰਤੋਂ

ਰਾਗ ਤੋਂ ਬਾਅਦ ਕਲਿਆਣ ਰਾਗ ਦਾ ਆਉਣਾ ਸੁਭਾਵਿਕ ਹੈ। ਰਾਗਮਾਲਾ ਵਿੱਚ ਵੀ ਗੌਰਾ ਔ ਕਾਂਦਰਾ ਕਲਿਆਣਾਂ ਦੀ ਤਰਤੀਬ ਰੱਖੀ ਹੈ। ਕਲਿਆਣ ਖੁਸ਼ੀ ਪੈਦਾ ਕਰਦਾ ਹੈ, ਆਤਮਾ ਆਨੰਦ ਵਿੱਚ ਆਈ ਪ੍ਰਭਾਤ ਦੀ ਲੋਹ ਦੀ ਉਡੀਕ ਕਰਦੀ ਹੈ। ਪ੍ਰਭੂ ਦੀ ਯਾਦ ਨੇ, ਸਿਮਰਨ ਨੇ ਦ੍ਰਿੜ ਕਰਾ ਦਿੱਤਾ ਕਿ ਮਾਇਆ ਦੇ ਸਾਰੇ ਯਤਨ ਕਿਸੇ ਕੰਮ ਨਹੀਂ। ਆਨੰਦ ਵਿੱਚ ਆਈ ਆਤਮਾ ਲਾਲਨ ਕੀ ਸੋਭਾ ਸੁਣ ਸੁਣ ਖੀਵੀ ਹੁੰਦੀ ਹੈ। ਸ਼ਬਦ ਦੇ ਸਿਮਰਨ ਦੀ ਬਰਕਤ ਨਾਲ ਸਦਾ ਸਦ ਜਾਗਤ ਰਹਿੰਦੀ ਹੈ ਆਤਮਾ, ਅਤੇ ਕਲਿਆਣ ਸਾਵਧਾਨ ਮੁਦਰਾ ਵਿੱਚ ਹੀ ਗਾਇਆ ਜਾਂਦਾ ਹੈ। ਇਸ ਰਾਗ ਵਿੱਚ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਬਾਣੀ ਉਚਾਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਭੇਦ ਅਨੁਸਾਰ ਕਲਿਆਣ ਰਾਗ ਦੇ ਅਧੀਨ ਰਾਗ ਕਲਿਆਣ ਭੁਪਾਲੀ ਵੀ ਆਉਂਦਾ ਹੈ। ਕਲਿਆਣ ਅਤੇ ਕਲਿਆਣ ਭੁਪਾਲੀ ਦੋਨੋਂ ਭਿੰਨ ਅਤੇ ਸੁਤੰਤਰ ਰਾਗ ਹਨ। ਕਲਿਆਣ ਰਾਗ ਵਿੱਚ ਗੁਰੂ ਰਾਮਦਾਸ ਜੀ ਦੇ 6 ਸ਼ਬਦ ਹਨ ਅਤੇ ਕਲਿਆਣ ਭੁਪਾਲੀ ਵਿੱਚ ਕੇਵਲ 1 ਸ਼ਬਦ ਹੈ। ਇਸ ਰਾਗ ਵਿੱਚ ਤੀਬਰ, ਮੱਧਮ ਅਤੇ ਬਾਕੀ ਸ਼ੁੱਧ ਸਵਰ ਲੱਗਦੇ ਹਨ। ਇਸ ਦਾ ਬਾਜੀ ਸੁਰ ਗੰਧਾਰ ਅਤੇ ਸੰਵਾਦੀ ਨਿਸ਼ਾਦ ਹੈ। ਗਾਇਨ ਸਮਾਂ ਹੈ ਰਾਤ ਦਾ ਪ੍ਰਥਮ ਪਹਿਰ। ਰਾਗ ਕਲਿਆਣ ਵਿੱਚ ਸਰਵਣ ਕਰੋ 2 ਸ਼ਬਦਾਂ ਦਾ ਕੀਰਤਨ। ਪਹਿਲਾ ਸ਼ਬਦ ਹੈ ਪ੍ਰਭ ਮੋਹੇ ਕਬ ਗਲ ਲਾਵਹਿ ਗੇ, ਪ੍ਰੋਫੈਸਰ ਕਰਤਾਰ ਸਿੰਘ ਜੀ। ਦੂਜਾ ਸ਼ਬਦ ਗਾਇਨ ਕਰ ਰਹੇ ਹਨ ਭਾਈ ਹਰਜਿੰਦਰ ਸਿੰਘ ਜੀ, ਸ੍ਰੀ ਨਗਰ ਵਾਲੇ। ਸ਼ਬਦ ਹੈ ਗੁਣ ਨਾਦ ਧੁਨ ਆਨੰਦ ਵੇਦ। ਸਰਵਣ ਕਰੋ ਪ੍ਰੋਫੈਸਰ ਕਰਤਾਰ ਸਿੰਘ ਜੀ ਹੋਰਾਂ ਪਾਸੋਂ ਪ੍ਰਭ ਮੋਹੇ ਕਬ ਗਲ ਲਾਵਹਿ ਗੇ।

ਹੋਰ ਕੋਈ ਜੂਨ ਨਹੀਂ ਜਿਹਦੇ ਵਿੱਚ ਤੂੰ ਸਿਮਰਨ ਸੇਵਾ ਪਰਉਪਕਾਰ ਕਰ ਸਕੇ। ਦੁਰਲਭ ਦੇਹ ਪਾਈ ਵਡਭਾਗੀ, ਵੱਡਿਆਂ ਭਾਗਾਂ ਕਰਕੇ ਤੈਨੂੰ ਪ੍ਰਾਪਤ ਹੋਈ ਹੈ, ਤੇ ਫਿਰ ਇਸ ਵਿੱਚ ਨਾਮ ਦਾ ਬੀਜ ਵੋ, ਨਾਮ ਦਾ ਵਣਜ ਕਰ, ਕਿਉਂਕਿ ਤੂੰ ਵਣਜਾਰਾ ਹੈ ਨਾਮ ਦਾ। ਤੂੰ ਸੰਸਾਰ ਰੂਪੀ ਬਾਜ਼ਾਰ ਵਿੱਚ ਨਾਮ ਦਾ ਵਣਜ ਕਰਨ ਆਇਆ, ਐਸਾ ਨਾ ਹੋਵੇ ਤੂੰ ਅਮੋਲਕ ਹੀਰੇ ਮੋਤੀਆਂ ਤੇ ਲਾਲਾਂ ਦਾ ਵਪਾਰ ਕਰਨ ਆਇਆ ਹੋਵੇ, ਤੇ ਟੁੱਟਿਆ ਹੋਇਆ ਕੱਚ ਖਰੀਦ ਕੇ ਆਪਣੇ ਘਰ ਰੱਖ ਲਵੇ, ਤਾਂ ਉਹ ਕੱਚ ਦੇ ਘਰ ਵਿੱਚ ਰਹਿਣ ਵਾਲਾ ਮਨੁੱਖ ਕਦੇ ਜ਼ਖਮੀ ਹੋਣ ਤੋਂ ਬਚ ਨਹੀਂ।

ਇਹ ਜੋ ਦੁਨੀਆਂ ਦੇ ਪਦਾਰਥ ਹਨ, ਅਸੀਂ ਰਾਤ ਦਿਨ ਭਜਦੇ ਹਾਂ ਉਹਨਾਂ ਪਦਾਰਥਾਂ ਦੇ ਮਗਰ, ਕਿਵੇਂ ਮੇਰੇ ਕੋਲ ਹੋ ਜਾਣ। ਹਜ਼ੂਰ ਕਹਿੰਦੇ ਨੇ ਇਹ ਕੱਚ ਦੀ ਨਿਆਈ ਹਨ ਭਾਈ, ਇਹਨਾਂ ਪਦਾਰਥਾਂ ਵਿਚ ਰਹਿਣ ਵਾਲਾ ਸਦਾ ਦੁਖੀ ਹੀ ਰਹਿੰਦਾ, ਕੋਈ ਸੁਖੀ ਨਹੀਂ ਹੋਇਆ। ਸੁਖੀ ਤਾਂ ਪਰਮੇਸ਼ਰ ਦੇ ਨਾਮ ਜਪਣ ਵਾਲੇ ਹਨ। ਉਹਨਾਂ ਨੂੰ ਪੁੱਛ ਕਿਤਨੇ ਉਹਨਾਂ ਦੇ ਚਿਹਰੇ ਖਿੜੇ ਹਨ, ਕਿਤਨੇ ਨੂਰ ਹਨ ਉਹਨਾਂ ਦੇ ਮਸਤਕ ਤੇ ਜੋ ਜਪਦੇ ਹਨ ਸ੍ਰੀ ਵਾਹਿਗੁਰੂ। ਇਸ ਲਈ ਨਾਮ ਬੀਜ ਲਓ, ਕਿਉਂਕਿ ਪਤਾ ਨਹੀਂ ਫਿਰ ਇਹ ਮਨੁੱਖਾ ਜਨਮ

ਸਮਾਂ ਕਲ ਯੁਗ ਦਾ ਹੈ। ਕਲ ਯੁਗ ਦੇ ਵਿੱਚ ਨਾਮ ਨੂੰ ਵਡਿਆਈ ਮਿਲੀ ਹੈ, ਕੀਰਤਨ ਨੂੰ ਵਡਿਆਈ ਮਿਲੀ ਹੈ। ਇਸੇ ਲਈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਐ ਕਲ ਯੁਗ ਤੂੰ ਧਨ ਹੈ। ਅਸੀਂ ਤਾਂ ਕਹਿੰਦੇ ਹੋਵਾਂਗੇ ਕਲ ਯੁਗ ਮਾੜਾ ਹੈ। ਕਲ ਯੁਗ ਉਹਨਾਂ ਲਈ ਮਾੜਾ ਜਿਹੜੇ ਨਹੀਂ ਜਪਦੇ, ਕਲ ਯੁਗ ਉਹਨਾਂ ਲਈ ਮਾੜਾ ਜੋ ਮਾਇਆ ਦੇ ਵਿੱਚ ਖਚਿਤ ਹੋ ਗਏ ਹਨ। ਕਲ ਯੁਗ ਉਹਨਾਂ ਲਈ ਮਾੜਾ ਹੈ ਜੋ ਵਿਕਾਸ